ਸਾਜੀਆਂ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜ੍ਹੇ ਇੱਕ ਨੇ ਹਾਲੇ

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਪਾਵਨ ਸਥਾਨ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਮਨੁੱਖਾ ਪਿਆਰਿਆਂ ਵੱਲੋਂ ਸ਼ਬਦ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਦਾਨ ਸਿੱਖੀ ਦਾਮ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਤਾਂ ਨੇ ਅਮਨੋ ਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਜਿਹੜੇ ਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

तो दिया गे यारे दासी है मारी वाइर तो दिया गे यारे।

ਰਜਿੰਦਰ ਸਿੰਘ ਦਿਲਾਵਰੀ ਕਪੂਰਥਲੇ ਤਾਂ 1100 ਰੁਪਏ ਆਦਰ ਕਰਦੇ ਦੇਖ ਤੇ ਫਤਾ ਰੱਖਣੀ ਅੰਗ ਸੰਸਾਈ ਹੋ ਨਾ।

ਸਰਦਾਰ ਰਤਨ ਸਿੰਘ, ਅਮਰ ਸਿੰਘ ਜੀ ਬਾਂਸਰੀ ਵਾਲੇ, ਲੰਗਰਾਂ ਵਾਲੇ ਬੇਅੰਤ ਮਾਇਆ ਆਦਰ ਕਰਦੇ, ਚੜ੍ਹਦੀ ਕਲਾ ਬਖਸ਼ਣੀ ਬੀਬੀ ਪ੍ਰਤਾਪ ਕੌਰ ਗੁਰਦੀਪ ਸਿੰਘ ਜੀ, ਲੰਗਰਾਂ ਲਈ 1,000 ਰੁਪਏ ਆਦਰ ਕਰਦੇ, ਸਰਦਾਰ ਨਵਜੋਤ ਸਿੰਘ, ਅਮਰ ਸਿੰਘ ਜੀ ਪੁਜਾਰੀ, ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਆਦਰ ਕਰਦੇ, ਦੀਰਘ ਆਯੂ ਦੇ ਅਰੋਗਤਾ ਬਖਸ਼ਣੀ, ਖੁਸ਼ਮੀਤ ਕੌਰ ਲਵਪ੍ਰੀਤ ਸਿੰਘ ਪੁੱਤਰ ਦੀ ਦਾਤ ਲਈ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਝੋਲੀਆਂ ਹਰੀਆਂ ਭਰੀਆਂ ਕਰਨੀਆਂ, ਸਵਰਗ ਵਾਸੀ ਸਰਦਾਰ ਰਣਜੀਤ ਸਿੰਘ, ਸੁਜਾਨ ਸਿੰਘ ਜੀ ਸ਼ਾਹੂ, ਆਤਮਕ ਸ਼ਾਂਤੀ ਲਈ ਕਿਰਨ ਸਿੰਘ ਜੀ ਸ਼ਾਹੂ, ਲੰਗਰਾਂ ਲਈ ਮਾਇਆ ਹਾਜ਼ਰ ਕਰਦੇ, ਅਮਰਜੀਤ ਸਿੰਘ ਬਲਵੰਤ

ਸ਼ੁਕਰਾਨੇ ਵਜੋਂ ਅਮਰਜੀਤ ਕੌਰ ਯਸ਼ਵਰਧਨ ਪੁੱਤਰ ਦੀ ਦਾਤ ਲਈ ਬੇਨਤੀ ਕਰਦੇ, ਸ਼ਰਨਜੀਤ ਕੌਰ ਮਨੋਕਾਮਨਾ ਦੀ ਪੂਰਤੀ ਲਈ ਬੇਨਤੀ ਕਰਦੇ, ਸਰਦਾਰ ਪਰਮਿੰਦਰ ਸਿੰਘ ਜੀ ਕਾਰੋਬਾਰ ਦੀ ਚੜ੍ਹਦੀ ਕਲਾ ਲਈ, ਪਰਮਿੰਦਰ ਸਿੰਘ ਲਵਲੀਨ ਕੌਰ ਪੁੱਤਰ ਦੀ ਦਾਤ ਲਈ ਬੇਨਤੀ ਕਰਦੇ, ਝੋਲੀਆਂ ਹਰੀਆਂ ਭਰੀਆਂ ਕਰਨੀਆਂ। ਸ਼ੁਕਰਾਨੇ ਵਜੋਂ ਸਰਦਾਰ ਜਸਪਾਲ ਸਿੰਘ ਦੌਲਤ ਸਿੰਘ ਜੀ ਭੰਡਾਰੀ ਲੰਗਰਾਂ ਲਈ 250 ਰੁਪਏ ਆਦਰ ਕਰਦੇ, ਚੜ੍ਹਦੀ ਕਲਾ ਬਖਸ਼ਣੀ। ਮਨਦੀਪ ਸਿੰਘ ਜੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ 'ਚ ਭੇਟਾਵਾਂ ਹੱਦ ਰਹੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ। ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ, ਇੱਧਰ ਧਿਆਨ ਦਿਓ, ਦੱਸੋ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ। ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ

ਛਕਿਆ ਤਰਮਹਿਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਸਾਵੇ ਬੁਲਾਰੇ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤਰ ਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਾਂਝ ਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ

Bolar, bolar.

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ।

ਗੁਰੂ ਪਿਆਰੀ ਸਾਧ ਸੰਗਤ ਜੀ, ਸੱਜ ਜਾਓ, ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ। ਅੱਜ ਦੇ ਗੁਰਬਾਣੀ ਦੀ ਕਥਾ ਦੀ ਹਾਜ਼ਰੀ ਗਿਆਨੀ ਮਨਜੀਤ ਸਿੰਘ ਜੀ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਕਥਾ ਸਰਵਣ ਕਰੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ

चकर चिहन अर बरन जात अर पात नहन जिह।

ਤਿਨ ਹੱਥ ਚੜਿਆ ਰਾਮ

ਉਚਰੈ ਸਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਦਰੋ ਸੁਣੈ

ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ

ਹਤਿ ਹੇ ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਸਤਸੰਗਤ ਦੀਆਂ ਘੜੀਆਂ ਦਾ ਲਾਹ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰੂ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਅਸਥਾਨ ਦੀ ਨਿਤ ਦੀ ਮਰਯਾਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘ ਜੀ ਦੀ ਲੜੀਵਾਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਰ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਣਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤਮਈ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ, ਕਿਉਂਕਿ ਜੀਵਨ ਦੀ ਸਫਲਤਾ ਲਈ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਬਹੁਤ ਲਾਭਦਾਇਕ ਹੈ ਹਰ ਇੱਕ ਜੀਵ ਪ੍ਰਾਣੀ ਮਾਤਰ ਦੇ ਲਈ। ਜਿਹੜਾ ਮਨ ਸੰਸਾਰ ਦੇ ਜੰਜਾਲਾਂ ਦੇ ਵਿੱਚ ਹਰ ਸਮੇਂ ਫਸਿਆ ਰਹਿੰਦਾ, ਉਹਨਾਂ ਜੰਜਾਲਾਂ ਤੋਂ ਆਜ਼ਾਦ ਹੋਣ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਜੀਵਨ ਦੇ ਵਿੱਚ ਲਾਭਵੰਦ ਹੈ। ਜਿਹੜਾ ਮਨ ਵਾਰ ਵਾਰ ਸੰਸਾਰ ਦੀ ਭਟਕਣਾ ਵਿੱਚ ਪੈ ਕੇ ਦਰ ਦਰ 'ਤੇ ਭਟਕਦਾ ਰਹਿੰਦਾ, ਜਿਸ ਜੀਵ ਨੇ ਮਹਾਰਾਜ ਸਾਹਿਬ ਜੀ ਦਾ ਪਰਮ ਉਪਦੇਸ਼ ਸਰਵਣ ਕਰ ਲਿਆ, ਉਹਦਾ ਭਟਕਦਾ ਹੋਇਆ ਮਨ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਨ ਲੱਗ ਪੈਂਦਾ ਹੈ। ਜਿਹੜਾ ਮਨ ਸੰਸਾਰ ਦੇ ਅੰਦਰ ਵਿਕਾਰਾਂ ਦੀ ਤਪਸ਼ ਦੇ ਵਿੱਚ ਹਰ ਵੇਲੇ ਤਪਦਾ ਸੜਦਾ ਰਹਿੰਦਾ, ਜੇ ਕੋਈ ਜੀਵ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰ ਲਏ, ਸਰ ਸੰਗਤ ਜੀ, ਉਹਦਾ ਮਨ ਤਪਦਾ ਹੋਇਆ ਸ਼ਾਂਤ ਹੋ ਜਾਂਦਾ। ਜਿਸ ਜੀਵ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਭੈ ਨੇ ਹਿਰਦੇ ਵਿੱਚ ਰਹਿੰਦਾ, ਪਰਮਾਤਮਾ ਨੂੰ ਆਪਣੇ ਤੋਂ ਬਹੁਤ ਦੂਰ ਕਰਕੇ ਜਾਣਦਾ, ਜੇ ਕਿਤੇ ਭਾਵਨਾ ਸਹਿਤ ਹੋ ਕੇ ਗੁਰੂ ਕਾ ਉਪਦੇਸ਼ ਸਰਵਣ ਕਰ ਲਏ, ਉਹ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਦਾ ਹੀ ਆਪਣੇ ਹਜ਼ੂਰ ਹਾਜ਼ਰ ਨਾਜ਼ਰ ਬਹੁਤ ਨੇੜੇ ਤੋਂ ਨੇੜੇ ਜਾਣਨ ਲੱਗ ਪੈਂਦਾ ਹੈ। ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਪਾਵਨ ਗੁਰਬਾਣੀ ਵਿੱਚ ਫੁਰਮਾਨ ਹੈ, ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਹੇ ਜੀਵ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਜੋ ਨੇੜੇ ਦੇਖਣਾ ਚਾਹੁੰਦਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰਿਆ ਕਰ। ਇਹ ਬਹੁਤ ਵੱਡੀ ਦਾਤ ਹੈ ਜੀਵਨ ਦੇ ਅੰਦਰ। ਸਤਿਗੁਰੂ ਜੀ ਨੇ ਸਾਨੂੰ ਸਭ ਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਸੁਭਾਗੜੇ ਸਮੇਂ ਨੂੰ ਸਫਲੀਆਂ ਬਣਾਉਣ ਦਾ ਯਤਨ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੀਏ ਔਰ ਗਰੀਬਨਵਾਜ ਸਤਿਗੁਰੂ ਜੀ ਦੇ ਅੰਮ੍ਰਿਤ ਬਾਣੀ ਦੇ ਵਿਚਾਰ ਨਾਲ ਜੁੜੀਏ। ਗਰੀਬਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਚਿੱਤ ਬਿਰਤੀ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ।

0: ਗਰੀਬਨ ਵਾਹਿ ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਦਾ ਬਿਰਦ ਬਹੁਤ ਹੀ ਸਰ ਸੰਗਤ ਜੀ ਪ੍ਰਤਾਪ ਵਾਲਾ ਹਜ਼ੂਰ ਭਗਤ ਰਸਨਾ ਦੁਆਰਾ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਬਸੰਤ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਕੋਲ ਕੁਝ ਪ੍ਰੇਮੀ ਜਨਾਂ ਨੇ ਬੇਨਤੀ ਕੀਤੀ, ਕਹਿੰਦੀ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਭਗਤ ਪ੍ਰਹਿਲਾਦ ਜੀ ਦੀ ਕਿਵੇਂ ਰੱਖਿਆ ਕੀਤੀ ਹੈ। ਆਪ ਜੀ ਕਹਿੰਦੇ ਹੋ ਕਿ ਪਰਮਾਤਮਾ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ, ਜਿਹੜਾ ਜੀਵ ਪਰਮਾਤਮਾ ਜੀ ਦੀ ਸ਼ਰਨ ਵਿੱਚ ਆ ਜਾਂਦਾ ਅਕਾਲ ਪੁਰਖ ਵਾਹਿਗੁਰੂ ਦੀ ਸਭ ਥਾਵਾਂ 'ਤੇ ਰੱਖਿਆ ਕਰਦਾ ਹੈ। ਅਤੇ ਭਗਤ ਪ੍ਰਹਿਲਾਦ ਜੀ ਦੀ ਕਿਵੇਂ ਪਰਮਾਤਮਾ ਨੇ ਰੱਖਿਆ ਕੀਤੀ ਸੀ, ਜਦੋਂ ਬੇਨਤੀ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਨੇ ਸਰ ਸੰਗਤ ਜੀ ਇਹ ਪਾਵਨ ਸ਼ਬਦ ਉਚਾਰਨ ਕਰਕੇ ਬਸੰਤ ਰਾਗ ਦੇ ਅੰਦਰ ਜੋ ਸਾਰਾ ਹੀ ਸ਼ਬਦ ਦੇ ਵਿੱਚੋਂ ਕਥਾ ਉਹ ਨਿਰੂਪਣ ਕੀਤੀ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਪਰਮੇਸ਼ਰ ਦਾ ਨਾਮ ਜਪਦੇ ਨੇ ਅਤੇ ਪਿਤਾ ਹਰਨਾਕ ਸੋ ਕਹਿੰਦਾ ਕਿ ਪਰਮਾਤਮਾ ਦਾ ਨਹੀਂ ਤੂੰ ਮੇਰਾ ਨਾਮ ਜਪਿਆ ਕਰ, ਅਤੇ ਜਦੋਂ ਸੰਡਾ ਅਤੇ ਮਰਕਾ ਦੋਵੇਂ ਅਧਿਆਪਕਾਂ ਦੇ ਕੋਲ ਪਾਂਧਿਆਂ ਦੇ ਪਾਸ ਵਿੱਦਿਆ ਪੜ੍ਹਨ ਵਾਸਤੇ ਭੇਜਦੇ ਹੈ, ਉੱਥੇ ਜਾ ਕੇ ਵੀ ਪਰਮੇਸ਼ਰ ਦਾ ਨਾਮ ਹੀ ਭਗਤ ਪ੍ਰਹਿਲਾਦ ਜੀ ਜਪੀ ਜਾਂਦੇ ਨੇ, ਸਮਝਾਉਣ ਦੇ ਬਾਵਜੂਦ ਵੀ ਪਰਮਾਤਮਾ ਦਾ ਨਾਮ ਜਪਦੇ ਹੈ। ਸਾਧ ਸੰਗਤ ਜੀ ਬਹੁਤ ਯਤਨ ਕੀਤਾ ਸੀਗਾ, ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਭਗਤ ਦੀ ਲਾਜਪਤ ਰੱਖਣਾ ਕੀਤੀ ਹੈ। ਹਰਨਾਕਸ਼ ਨੇ ਹਰ ਇੱਕ ਯਤਨ ਕਰ ਕਰਕੇ ਦੇਖ ਲਿਆ ਕਿ ਮੇਰਾ ਪੁੱਤਰ ਮੇਰਾ ਨਾਮ ਜਪੇ, ਭਗਵਾਨ ਦਾ ਨਾਮ ਨਾ ਜਪੇ, ਪਰ ਹਰ ਇੱਕ ਯਤਨ ਇਹਦਾ ਨਾ ਕਾਮਯਾਬ ਰਹਿਣਾ ਕੀਤਾ ਹੈ, ਕਿਉਂਕਿ ਗੁਰਬਾਣੀ ਵਿੱਚ ਹਜ਼ੂਰ ਦਾ ਪਾਵਨ ਬਚਨ ਹੈ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਦਾ ਪੱਖ ਕਰਦਾ ਉਹ ਸਦਾ ਹੀ ਸਰ ਸੰਗਤ ਜੀ ਅਡੋਲ ਹੋ ਕਰਕੇ ਰਹਿੰਦੇ, ਕਿਸੇ ਦੀ ਪਰਵਾਹ ਨਹੀਂ ਸੰਸਾਰ ਦੇ ਵਿੱਚ ਕਰਨਾ ਕਰਦੇ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸਵਾਮੀ, ਜਿਨ੍ਹਾਂ ਦਾ ਪੱਖ ਪਰਮੇਸ਼ੁਰ ਕਰਦਾ ਉਹ ਅਡੋਲ ਹੋ ਕਰਕੇ ਜੀਵਨ ਨਿਰਵਾਹ ਕਰਦੇ ਹੈ। ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ, ਕਿਸੇ ਦੀ ਪਰਵਾਹ ਨਹੀਂ, ਕਿਸੇ ਦਾ ਖੌਫ ਨਹੀਂ, ਕਿਸੇ ਦਾ ਭੈ ਨਹੀਂ ਤਿਨ੍ਹਾਂ ਦੇ ਮਨ ਵਿੱਚ ਰਹਿਣਾ ਕਰਦਾ। ਔਰ ਇਸੇ ਤਰ੍ਹਾਂ ਭਗਤ ਪ੍ਰਹਿਲਾਦ ਜੀ ਸੱਚੇ ਪਾਤਸ਼ਾਹ ਮਹਾਰਾਜ ਭਗਤ ਰਸਨਾ ਦੁਆਰਾ ਫਰਮਾਉਂਦੇ ਹੈ, ਹੇ ਭਾਈ ਪ੍ਰਹਿਲਾਦ ਪਠਾਏ ਪੜ੍ਹਨ ਸਾਹਿਬ, ਜਦੋਂ ਪਾਤਸ਼ਾਲਾ ਦੇ ਵਿੱਚ ਪੜ੍ਹਨ ਦੇ ਵਾਸਤੇ ਭਗਤ ਪ੍ਰਹਿਲਾਦ ਜੀ ਨੂੰ ਪਿਤਾ ਨੇ ਭੇਜਣਾ ਕੀਤਾ,
1: ਸੰਗ ਸਖਾ ਬਹੁਲੀਏ ਬਾਲ,
0: ਤੇ ਆਪਣੇ ਨਾਲ ਦੇ ਜਿਹੜੇ ਸੰਗੀ ਸਾਥੀ ਹੋਰ ਜਿਹੜੇ ਦੈਂਤਾਂ ਦੇ ਪੁੱਤਰ ਬਾਲਕ ਸਨ ਉਹਨਾਂ ਨੂੰ ਨਾਲ ਲੈ ਕੇ ਤੇ ਪਾਠਸ਼ਾਲਾ ਵਿੱਚ ਵਿੱਦਿਆ ਪੜ੍ਹਨ ਦੇ ਵਾਸਤੇ ਗਏ ਹੈ। ਜਦੋਂ ਪਿਤਾ ਨੇ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਭੇਜਿਆ ਅਤੇ ਪਾਠਸ਼ਾਲਾ ਵਿੱਚ ਆਪਣੇ ਨਾਲ ਦੇ ਹਾਣੀਆਂ ਨੂੰ, ਮਿੱਤਰਾਂ ਨੂੰ, ਸਾਥੀਆਂ ਨੂੰ, ਦੈਂਤਾਂ ਦੇ ਪੁੱਤਰਾਂ ਨੂੰ, ਉਹਨਾਂ ਨੂੰ ਆਪਣੇ ਨਾਲ ਲੈ ਕਰਕੇ ਪਾਠਸ਼ਾਲਾ ਵਿੱਚ ਵਿੱਦਿਆ ਪੜ੍ਹਨ ਵਾਸਤੇ ਗਏ ਹਨ। ਜਦੋਂ ਪਾਠਸ਼ਾਲਾ ਦੇ ਵਿੱਚ ਸੰਡਾ ਅਤੇ ਮਰਕਾ ਦੋਵੇਂ ਜਿਹੜੇ ਪਾਂਧੇ ਪੜ੍ਹਾਉਣ ਵਾਲੇ ਅਧਿਆਪਕ ਸਨ ਤਿਨ੍ਹਾਂ ਨੇ ਸਾਰੀ ਸੰਗਤ ਜੀ ਰਾਜਨੀਤਿਕ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ, ਔਰ ਉਸ ਵਿੱਦਿਆ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਦੇ ਵੱਲੋਂ ਹਟਾ ਕੇ ਹਰਨਾਕਸ਼ ਦਾ ਨਾਮ ਜਪਣ ਦੇ ਵੱਲ ਪ੍ਰੇਰਿਤ ਕੀਤਾ ਜਾਂਦਾ, ਜਿੱਥੇ ਹੋਰ ਬੱਚੇ ਦੈਂਤਾਂ ਦੇ ਬੱਚੇ ਸਾਰੀ ਸੰਗਤ ਜੀ ਹਰਨਾਕਸ਼ ਦਾ ਜਦੋਂ ਨਾਮ ਜਪਦੇ ਭਗਤ ਪ੍ਰਹਿਲਾਦ ਜੀ ਵੱਲ ਦੇਖ ਕਰਕੇ ਉਹ ਵੀ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਜਦੋਂ ਹੋਰ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ, ਪਰਮੇਸ਼ਰ ਦੇ ਨਾਮ ਜਪਣ ਦੇ ਵੱਲ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੰਡਾ ਅਤੇ ਮਰਕਾ ਪਾਂਧਿਆਂ ਨੇ, ਅਤੇ ਉਸ ਸਮੇਂ ਫਿਰ ਭਗਤ ਪ੍ਰਹਿਲਾਦ ਜੀ ਨੇ ਜੋ ਕਿਹਾ ਨਾ ਦੋਵਾਂ ਪਾਂਧਿਆਂ ਨੂੰ, ਭਗਤ ਕਬੀਰ ਸਾਹਿਬ ਜੀ ਦੱਸਦੇ ਹਨ ਕਹਿਣ ਲੱਗੇ ਹੈ ਅਧਿਆਪਕ ਜੀ ਸਾਨੂੰ ਕਿੱਥੇ ਸੰਸਾਰ ਦੀ ਜਿਹੜੀ ਜੰਜਾਲ ਭਰੀ ਵਿੱਦਿਆ ਰਾਜਨੀਤਿਕ ਵਿੱਦਿਆ ਉਹ ਸਾਨੂੰ ਕਿਉਂ ਤੁਸੀਂ ਪੜ੍ਹਾਉਂਦੇ ਪਏ ਹੋ, ਮੋਕੋ ਕਹਾਂ ਪੜ੍ਹਾ ਬਸ ਆਲ ਜਾਲ ਸੰਸਾਰ ਦੇ ਜਿਹੜੇ ਜੰਜਾਲ ਭਰੀ ਵਿੱਦਿਆ ਹੈ ਇਹ ਸਾਨੂੰ ਕਿਉਂ ਪੜ੍ਹਾਉਂਦੇ ਪਏ ਹੋ? ਜੇ ਵਿੱਦਿਆ ਪੜ੍ਹਾਉਣੀ ਹੈ ਤਾਂ ਪਰਮੇਸ਼ਰ ਦੇ ਨਾਮ ਜਪਣ ਦੀ ਪੜ੍ਹਾਓ। ਤੋ ਸਭ ਤੋਂ ਉੱਤਮ ਅਤੇ ਸੱਤ ਹੈ ਜਿਹੜੀ ਦੁਨਿਆਵੀ ਵਿੱਦਿਆ, ਇਹ ਕੇਵਲ ਸੰਸਾਰ ਤੱਕ ਸੀਮਤ ਹੈ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਹੇ ਭਾਈ ਮੁੱਕੋ ਕਹਾਂ ਪੜਾਵਸ, ਕਿਹੜੀ ਵਿੱਦਿਆ ਸਾਨੂੰ ਸੰਸਾਰ ਦੀ ਪੜ੍ਹਾਉਂਦੇ ਪਏ ਹੋ ਜਿਸ ਕਰਕੇ ਮਨ ਜਿਹੜਾ ਸੰਸਾਰ ਦੇ ਜੰਜਾਲਾਂ ਦੇ ਵਿੱਚ ਵੱਧ ਜਾਂਦਾ ਹੈ। ਸਰੀਰਾਂ ਦੇ ਮੋਹ ਅਤੇ ਪਦਾਰਥਾਂ ਦੀ ਮਮਤਾ ਮੇਰ ਤੇਰ ਦੇ ਵਿੱਚ ਹੀ ਮਨ ਵੱਧ ਜਾਂਦਾ ਹੈ। ਇਹ ਕੈਸੀ ਸਾਨੂੰ ਸੰਸਾਰ ਦੀ ਜੰਜਾਲ ਭਰੀ ਵਿੱਦਿਆ ਪੜ੍ਹਾ ਰਹੇ ਹੋ?
1: ਮੇਰੀ ਪਟਿਆ ਲਿਖਦੇ ਹੋ ਸ੍ਰੀ ਗੋਪਾਲ।
0: ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਹੇ ਅਧਿਆਪਕ ਜੀ, ਜੇ ਸਾਨੂੰ ਵਿੱਦਿਆ ਪੜ੍ਹਾਉਣੀ ਹੈ ਤਾਂ ਪਰਮੇਸ਼ਰ ਦੇ ਨਾਮ ਜਪਣ ਵਾਲੀ ਪੜ੍ਹਾਵਾ। ਮੇਰੀ ਪੱਟੀ ਦੇ ਉੱਪਰ ਪਰਮਾਤਮਾ ਦਾ ਨਾਮ ਲਿਖ ਕਰਕੇ ਸਾਨੂੰ ਦੇਣਾ ਕਰੋ। ਸ੍ਰੀ ਗੋਪਾਲ, ਸ੍ਰੀ ਜੋ ਸ਼੍ਰੋਮਣੀ ਹੈ, ਸ੍ਰੀ ਮਾਇਆ ਦਾ ਪਤੀ ਜੋ ਪਰਮੇਸ਼ਰ ਹੈ, ਐਸਾ ਗੋ ਪ੍ਰਿਥਵੀ ਦੀ ਪਾਲ ਪਾਲਣਾ ਕਰਨ ਵਾਲਾ ਜੋ ਪਰਮੇਸ਼ਰ ਹੈ, ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮੇਰੀ ਪੱਟੀ ਦੇ ਉੱਪਰ ਲਿਖ ਕਰਕੇ ਦੇਣਾ ਕਰੋ। ਸਗੋਂ ਉਲਟਾ ਤੁਸੀਂ ਪਰਮੇਸ਼ਰ ਦੇ ਨਾਮ ਜਪਣ ਤੋਂ ਹਟਾ ਕੇ ਪਿਤਾ ਦਾ ਹਰਨਾਕਸ਼ ਦਾ ਨਾਮ ਜਪਣ ਦੇ ਵੱਲ ਪ੍ਰੇਰਿਤ ਕਰ ਰਹੇ ਹੋ। ਉਲਟਾ ਸੰਸਾਰ ਦੇ ਜੰਜਾਲਾਂ ਭਰੀ ਵਿੱਦਿਆ ਸਾਨੂੰ ਸਿਖਾਉਣ ਲੱਗ ਪਏ ਹੋ। ਜੇ ਵਿੱਦਿਆ ਸਾਨੂੰ ਪੜ੍ਹਾਉਣੀ ਹੈ ਤਾਂ ਪਰਮੇਸ਼ਰ ਦੇ ਨਾਮ ਜਪਣ ਦੀ ਪੜ੍ਹਾਓ। ਸੰਗਤ ਜੀ, ਜੋ ਸੰਸਾਰ ਦੀ ਜਿਹੜੀ ਦੁਨਿਆਵੀ ਵਿੱਦਿਆ ਹੈ ਨਾ, ਇੱਕ ਹੈ ਵਿਵਹਾਰਕ ਵਿੱਦਿਆ, ਦੂਸਰੀ ਹੈ ਪਰਮਾਰਥਿਕ ਵਿੱਦਿਆ। ਜਿਹੜੀ ਵਿਵਹਾਰਕ ਵਿੱਦਿਆ ਨਾ, ਇਹ ਸੰਸਾਰ ਦੇ ਕਾਰਜ ਵਿਹਾਰਾਂ ਦੇ ਵਿੱਚ ਕੰਮ ਆਉਂਦੀ ਹੈ। ਭਾਵ ਸੰਸਾਰ ਦੇ ਦੁਨਿਆਵੀ ਕੰਮਾਂ ਕਾਜਾਂ ਦੇ ਵਿੱਚ ਇਹ ਕੰਮ ਆ ਜਾਂਦੀ ਹੈ। ਪਰ ਜਿਹੜੀ ਵਿੱਦਿਆ ਪਰਮਾਰਥਿਕ ਵਿੱਦਿਆ, ਉਹ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਜੀਵ ਦੇ ਕੰਮ ਆਉਂਦੀ ਹੈ। ਉਹ ਭਗਤੀ ਦੇ ਮਾਰਗ ਦੇ ਚੱਲਣ ਦੇ ਵਿੱਚ ਜੀਵ ਦੀ ਸਹਾਇਕ ਬਣਦੀ ਹੈ। ਧਰਮ ਦੇ ਮਾਰਗ 'ਤੇ ਤੁਰਨ ਦੇ ਵਾਸਤੇ ਪਰਮਾਰਥਿਕ ਵਿੱਦਿਆ ਉਹ ਜੀਵ ਦੀ ਸਹਾਇਤਾ ਕਰਦੀ ਹੈ। ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਣੇ ਦੀ ਵਿਛੜੇ ਹੋਏ ਜੀਵ ਨੂੰ ਉਸ ਕਰਤੇ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਉਣੇ ਦੀ ਸਹਾਇਕ ਬਣਦੀ ਜਿਹੜੀ ਪਰਮਾਰਥਿਕ ਵਿੱਦਿਆ ਹੈ। ਜਿਹੜੀ ਦੁਨਿਆਵੀ ਵਿੱਦਿਆ ਕੇਵਲ ਦੁਨੀਆ ਤੱਕ ਸੀਮਤ ਹੈ, ਠੀਕ ਹੈ, ਹਰ ਇੱਕ ਵਿੱਦਿਆ ਸਰ ਸੰਗਤ ਜੀ ਸਤਿਕਾਰ ਯੋਗ ਹੈ, ਪਰ ਜਦੋਂ ਤੱਕ ਇਹ ਜੀਵ ਪਰਮਾਰਥਿਕ ਵਿੱਦਿਆ ਨਹੀਂ ਨਾ ਪੜ੍ਹਦਾ, ਬ੍ਰਹਮ ਵਿੱਦਿਆ ਨਹੀਂ ਜੀਵਨ ਦੇ ਵਿੱਚ ਹਾਸਲ ਕਰਦਾ, ਉਦੋਂ ਤੱਕ ਸਰ ਸੰਗਤ ਜੀ ਕਦੇ ਇਹ ਜੀਵ ਦਾ ਮਨ ਜਿਹੜਾ ਹੈ ਨਾ, ਇਹ ਟਿਕਾਓ ਵਿੱਚ ਨਹੀਂ ਆਉਣਾ ਕਰਦਾ, ਜਿਸ ਨੂੰ ਅਧਿਆਤਮਕ ਵਿੱਦਿਆ ਵੀ ਕਿਹਾ ਜਾਂਦਾ ਹੈ। ਅਧਿਆਤਮਕ ਵਿੱਦਿਆ ਪੜ੍ਹੇ ਤੋਂ ਬਿਨਾਂ ਜੀਵ ਇਸ ਮਾਰਗ 'ਤੇ ਤੋਰ ਹੀ ਨਹੀਂ ਸਕਦਾ। ਜਦੋਂ ਤੱਕ ਮਹਾਰਾਜ ਕਹਿੰਦੇ ਇਸ ਵਿੱਦਿਆ ਨੂੰ ਨਹੀਂ ਪੜ੍ਹਨਾ ਕਰਦਾ। ਨਾਰਦ ਮੁਨੀ ਨੇ ਕੋਈ ਦੁਨੀਆ ਦੀ ਵਿੱਦਿਆ ਨਹੀਂ ਸੀ ਛੱਡੀ, ਸਾਰੀਆਂ ਵਿੱਦਿਆ ਪੜ੍ਹ ਲਈਆਂ ਸਨ। ਸਾਰੀ ਸੰਗਤ ਜੀ, ਜੇਕਰ ਆਉਂਦਾ ਕਿ ਮਨ ਫੇਰ ਵੀ ਅਸ਼ਾਂਤ ਰਹਿੰਦਾ ਸੀ, ਅਤੇ ਜਦੋਂ ਭਗਵਾਨ ਜੀ ਨੂੰ ਪੁੱਛਿਆ, ਕਹਿੰਦੇ ਜੀ ਮਹਾਰਾਜ ਮੈਂ ਸਾਰੀਆਂ ਵਿੱਦਿਆ ਪੜ੍ਹ ਪੜ੍ਹ ਕੇ ਵਿੱਦਿਆ ਹੀ ਮੁਕਾ ਦਿੱਤੀ ਹੈ। ਹੰਕਾਰ ਵਿੱਚ ਕਹਿੰਦਾ ਜੀ ਮੈਂ ਵਿੱਦਿਆ ਕੋਈ ਛੱਡੀ ਨਹੀਂ, ਸਾਰੀ ਵਿੱਦਿਆ ਪੜ੍ਹ ਲਈ, ਪਰ ਮਨ ਅਜੇ ਵੀ ਮੇਰਾ ਅਸ਼ਾਂਤ ਰਹਿੰਦਾ, ਇਹਦਾ ਕਾਰਨ ਕੀ ਹੈ? ਅਤੇ ਉਸ ਸਮੇਂ ਸਾਰੀ ਸੰਗਤ ਜੀ ਕਿਹਾ, ਕਹਿਣ ਲੱਗੇ ਕਿ ਤੂੰ ਅਧਿਆਤਮਕ ਵਿੱਦਿਆ ਤੋਂ ਅਜੇ ਸੱਖਣਾ ਹੈ। ਦੁਨਿਆਵੀ ਵਿੱਦਿਆ ਭਾਵੇਂ ਤੂੰ ਸਾਰੀਆਂ ਪੜ੍ਹ ਲਈਆਂ, ਪਰ ਅਧਿਆਤਮਕ ਵਿੱਦਿਆ ਨਾ ਪੜ੍ਹਨੇ ਕਰਕੇ ਤੇਰਾ ਮਨ ਜਿਹੜਾ ਹੈ ਅਸ਼ਾਂਤ ਰਹਿੰਦਾ ਹੈ, ਕਦੇ ਵੀ ਸ਼ਾਂਤ ਹੁੰਦਾ ਨਹੀਂ। ਇਸ ਲਈ ਭਗਤ ਪ੍ਰਹਿਲਾਦ ਜੀ ਨੇ ਵੀ ਬੇਨਤੀ ਕੀਤੀ ਹੈ ਪਾਂਧਿਆਂ ਦੇ ਪਾਸ, ਕਹਿਣ ਲੱਗੇ ਸਾਨੂੰ ਕਿਵੇਂ ਤੁਸੀਂ ਸੰਸਾਰ ਦੀ ਜੰਜਾਲ ਭਰੀ ਵਿੱਦਿਆ ਪੜ੍ਹਾਉਂਦੇ ਪਏ ਹੋ? ਜੇ ਪੜ੍ਹਾਉਣੀ ਹੈ ਤਾਂ ਪਰਮੇਸ਼ਰ ਦੇ ਨਾਮ ਦੀ ਵਿੱਦਿਆ ਪੜ੍ਹਾਓ। ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ, ਸ੍ਰੀ ਸ਼੍ਰੋਮਣੀ, ਸ੍ਰੀ ਸੋਭਾ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਲਿਖ ਕਰਕੇ ਦੇਣਾ ਕਰੋ।
1: ਨਹੀਂ ਛੋਡੋ ਰੇ ਬਾਬਾ ਰਾਮ ਨਾਮ।
0: ਤੇ ਜਦੋਂ ਸੰਡਾ ਤੇ ਮਰਕਾ ਦੋਵਾਂ ਪਾਂਧਿਆਂ ਨੇ ਬਹੁਤ ਸਮਝਾਇਆ ਕਿ ਇਹ ਪੁੱਤਰ ਪ੍ਰਹਿਲਾਦ, ਤੇਰੇ ਪਿਤਾ ਨੇ ਸਾਨੂੰ ਕਿਹਾ ਕਿ ਮੇਰੇ ਪੁੱਤਰ ਨੂੰ ਵੀ ਜਿਹੜੀ ਵਿੱਦਿਆ ਪੜ੍ਹਾਉਣੀ ਹੈ, ਰਾਜਨੀਤਿਕ ਵਿੱਦਿਆ ਪੜ੍ਹਾਉਣੀ, ਉਹਦੇ ਵਿੱਚ ਮੇਰਾ ਹੀ ਨਾਮ ਜਪਣ ਦੇ ਵਾਸਤੇ ਪ੍ਰੇਰਿਤ ਕਰਨਾ। ਇਸ ਕਰਕੇ ਤੁਹਾਨੂੰ ਆਪਣੇ ਪਿਤਾ ਦਾ ਹਰਨਾਕਸ਼ ਦਾ ਨਾਮ ਜਪਣਾ ਹੀ ਪਵੇਗਾ, ਰਾਜਨੀਤਿਕ ਵਿੱਦਿਆ ਪੜ੍ਹਨੀ ਹੀ ਪਵੇਗੀ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਭਾਈ ਨਹੀਂ, ਅਸੀਂ ਕੇਵਲ ਪਰਮੇਸ਼ੁਰ ਦਾ ਨਾਮ ਜਪਣਾ, ਇਸ ਕਰਕੇ ਨਾਮ ਦੀ ਜਿਹੜੀ ਵਿੱਦਿਆ ਨਾ ਉਹ ਸਾਨੂੰ ਜੀਵਨ ਦੇ ਵਿੱਚ ਪੜ੍ਹਾਉਣਾ ਕਰ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਕਹਿੰਦੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਅਤੇ ਜਦੋਂ ਸਾਰੇ ਸੰਗਤ ਜੀ ਪਿਆਰ ਦੇ ਨਾਲ ਵੀ ਸਮਝਾਇਆ, ਲਾਲਚ ਵੀ ਦਿੱਤੇ ਗਏ, ਫਿਰ ਕਹਿੰਦੇ ਤੇਰੇ ਪਿਤਾ ਨੇ ਸਖਤਾਈ ਵੀ ਵਰਤਣਾ ਕੀਤੀ ਹੈ, ਤੈਨੂੰ ਸਜ਼ਾ ਦਿੱਤੀ ਜਾਵੇਗੀ, ਕਹਿਣਗੇ ਜੋ ਮਰਜ਼ੀ ਤੁਸੀਂ ਕਰ ਲਓ ਪਰ ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਹੇ ਭਾਈ, ਵਾਹਿਗੁਰੂ ਜੀ ਦਾ ਨਾਮ ਜਪਣਾ ਨਹੀਂ ਅਸੀਂ ਛੱਡਣਾ, ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਅਸੀਂ ਕਦੇ ਵੀ ਜਪਾਂ ਛੱਡਾਂਗੇ।
1: ਤੇਰੋ ਔਰ ਪੜਨ ਸਿਉ ਨਹੀਂ ਕਾਮ,
0: ਕਿਉਂਕਿ ਹੋਰ ਜਿਹੜੀ ਦੁਨਿਆਵੀ ਵਿੱਦਿਆ ਹੈ ਨਾ ਉਹਨੂੰ ਪੜ੍ਹਨ ਦੇ ਵਾਸਤੇ ਸਾਡੇ ਲਈ ਕੋਈ ਵੀ ਕੰਮ ਨਹੀਂ, ਦੁਨਿਆਵੀ ਵਿੱਦਿਆ ਸਾਡੇ ਕੋਈ ਕੰਮ ਆਉਣ ਵਾਲੀ ਨਹੀਂ ਹੈ। ਜਿਹੜੀ ਤੁਸੀਂ ਵਿੱਦਿਆ ਸਾਨੂੰ ਪੜ੍ਹਾਉਂਦੇ ਪਾਏ ਹੋ, ਇਸ ਵਿੱਦਿਆ ਪੜ੍ਹਨੇ ਨੂੰ ਸਾਡਾ ਚਿੱਤ ਚਾਹਤ ਹੀ ਨਹੀਂ ਕਰਦਾ, ਅਤੇ ਕਿਉਂ ਅਸੀਂ ਵਿੱਦਿਆ ਪੜ੍ਹਨਾ ਕਰੀਏ? ਜਿਸ ਵਿੱਦਿਆ ਨੂੰ ਪੜ੍ਹਨੇ ਕਰਕੇ ਸੰਸਾਰ ਦੇ ਜੰਜਾਲਾਂ ਦੇ ਵਿੱਚ ਮੋਹ ਮਮਤਾ ਦੇ ਵਿੱਚ ਮਨ ਖੁੱਭ ਜਾਣਾ, ਪਰਮਾਤਮਾ ਭੁੱਲ ਜਾਣਾ, ਕੇਵਲ ਸੰਸਾਰ ਦੇ ਸੁੱਖ ਚੇਤੇ ਰਹਿ ਜਾਣੇ, ਉਹ ਵਿੱਦਿਆ ਸਾਡੇ ਕਿਸੇ ਵੀ ਕੰਮ ਆਉਣ ਵਾਲੀ ਨਹੀਂ ਹੈ। ਇਸ ਕਰਕੇ ਅਸੀਂ ਪਰਮੇਸ਼ਰ ਦੇ ਨਾਮ ਜਪਣ ਦੀ ਵਿੱਦਿਆ ਪੜ੍ਹਨੀ ਚਾਹੁੰਦੇ ਹਾਂ। ਨਹੀਂ ਛੋਡਾ ਉਰੇ ਬਾਬਾ ਰਾਮ ਨਾਮ। ਹੇ ਭਾਈ, ਅਸੀਂ ਪਰਮੇਸ਼ਰ ਦਾ ਨਾਮ ਜਪਣਾ ਨਹੀਂ ਛੱਡਣਾ। ਸਤਿ ਸੰਗਤ ਜੀ, ਜਿਵੇਂ ਭਗਤ ਨਾਮਦੇਵ ਜੀ ਦੀ ਮਾਂ ਵੀ ਕਹਿੰਦੀ ਸੀ ਨਾ ਕਿ ਪੁੱਤਰ ਤੂੰ ਪਰਮੇਸ਼ਰ ਦਾ ਨਾਮ ਜਪਣਾ ਛੱਡ ਦੇਣਾ ਕਰ, ਅਤੇ ਜਦੋਂ ਬਾਦਸ਼ਾਹ ਨੇ ਤਸੀਹੇ ਵੀ ਦੇਣ ਦਾ ਯਤਨ ਕੀਤਾ, ਮਾਰਨ ਦੇ ਵਾਸਤੇ ਵੀ ਕਿੰਨਾ ਯਤਨ ਕਰ ਲੈਣਾ ਕੀਤਾ, ਅਤੇ ਆਖਿਰਕਾਰ ਭਗਤ ਨਾਮਦੇਵ ਜੀ ਨੇ ਆਪਣੀ ਮਾਂ ਨੂੰ ਕਹਿ ਦਿੱਤਾ, ਕਹਿਣ ਲੱਗੇ ਹੇ ਮਾਂ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਾਂ ਹਰ ਗੁਣ ਗਾਏ। ਜੇ ਮੇਰਾ ਸਰੀਰ ਵੀ ਗਲ ਜਾਊਗਾ, ਮੁੱਕ ਜਾਊਗਾ, ਮੈਨੂੰ ਕੋਈ ਪਰਵਾਹ ਨਹੀਂ, ਪਰ ਵਾਹਿਗੁਰੂ ਜੀ ਦਾ ਨਾਮ ਜਪਣਾ ਨਹੀਂ ਛੱਡਾਂਗਾ। ਪਰਮਾਤਮਾ ਦਾ ਸਿਮਰਨ ਕਰਨਾ, ਪਰਮੇਸ਼ਰ ਜੀ ਦਾ ਨਾਮ ਜਪਣਾ, ਇਹ ਨਹੀਂ ਮੈਂ ਆਪਣੇ ਜੀਵਨ ਦੇ ਵਿੱਚੋਂ ਤਿਆਗਾਂਗਾ। ਕਿਉਂਕਿ ਸੰਗਤ ਜੀ, ਪਰਮੇਸ਼ਰ ਦੇ ਪਿਆਰਿਆਂ ਦਾ ਨਾਮ ਹੀ ਅਸਲ ਦੇ ਵਿੱਚ ਜੀਵਨ ਹੋਇਆ ਕਰਦਾ ਹੈ। ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦੇ ਤਾਂ ਹੀ ਉਹਨਾਂ ਜੀਵਤ ਭਾਵ ਵਿੱਚ ਰਹਿੰਦੇ ਹੈ। ਆਖਾਂ ਜੀਵਾ ਵਿਸਰੈ ਮਰ ਜਾਓ, ਆਤਮਿਕ ਮੌਤ ਹੁੰਦੀ ਹੈ ਪਰਮੇਸ਼ਰ ਦੇ ਪਿਆਰੇ ਦੀ ਜਦੋਂ ਪਰਮੇਸ਼ਰ ਜੀ ਦਾ ਨਾਮ ਵਿਸਰਦਾ ਹੈ। ਇਸ ਕਰਕੇ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਉ ਨਹੀਂ ਕਾਮ। ਹੋਰ ਵਿੱਦਿਆ ਪੜ੍ਹਨ ਦਾ ਸਾਨੂੰ ਕੋਈ ਵੀ ਕੰਮ ਆਉਣ ਵਾਲੀ ਨਹੀਂ ਹੈ।
1: ਰਹਾਓ
0: ਵਿਸਰਾਮ ਦੇ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹੈ,
1: ਸੰਡਾ ਮਰਕਾ ਕਹਿਓ ਜਾਏ।
0: ਤੇ ਜਦੋਂ ਸਮਝਾਉਣ ਦੇ ਬਾਵਜੂਦ ਵੀ ਭਗਤ ਪ੍ਰਹਿਲਾਦ ਜੀ ਨਹੀਂ ਸਮਝੇ, ਨਹੀਂ ਪਰਮੇਸ਼ਰ ਦਾ ਨਾਮ ਜਪਣਾ ਛੱਡਿਆ, ਅਤੇ ਫਿਰ ਭਗਤ ਪ੍ਰਹਿਲਾਦ ਜੀ ਦੇ ਮਾਤਾ ਦੇ ਕੋਲ ਜਾ ਕਰਕੇ ਸ਼ਿਕਾਇਤ ਕੀਤੀ, ਸੰਡਾ ਅਤੇ ਮਰਕਾ ਦੋਵਾਂ ਪਾਂਧਿਆਂ ਨੇ ਜਾ ਕਰਕੇ ਪੁਕਾਰ ਕੇ ਕਹਿੰਦੇ ਕਿ ਮਾਤਾ ਜੀ, ਤੁਹਾਡਾ ਪੁੱਤਰ ਪ੍ਰਹਿਲਾਦ ਇਹ ਸਾਡੇ ਕਹਿਆ ਨਹੀਂ ਮੰਨਣਾ ਕਰਦਾ।
1: ਪ੍ਰਹਿਲਾਦ ਬੁਲਾਏ ਬੇਗ ਧਾਏ।
0: ਅਤੇ ਭਗਤ ਪ੍ਰਹਿਲਾਦ ਜੀ ਨੂੰ ਉਸ ਸਮੇਂ ਮਾਤਾ ਜੀ ਨੇ ਬੁਲਾਇਆ ਕਾਲੀ ਦੇ ਨਾਲ ਬੇਗ ਧਾਏ ਕਿ ਜਾਓ ਛੇਤੀ ਮੇਰੇ ਪੁੱਤਰ ਨੂੰ ਲੈ ਕਰਕੇ ਆਓ। ਜਦੋਂ ਭਗਤ ਪ੍ਰਹਿਲਾਦ ਜੀ ਕੋਲ ਆਏ ਹੈ ਤੇ ਫਿਰ ਮਾਤਾ ਨੇ, ਮਾਂ ਨੇ ਵੀ ਸਮਝਾਉਣਾ ਸ਼ੁਰੂ ਕਰ ਦਿੱਤਾ ਹੈ, ਇਹ ਪੁੱਤਰ ਤੂੰ ਕਿਉਂ ਨਹੀਂ ਆਪਣੇ ਪਿਤਾ ਦਾ ਨਾਮ ਜਪਦਾ, ਤੂੰ ਆਪਣੇ ਪਾਂਧਿਆਂ ਦੇ ਕਿਉਂ ਨਹੀਂ ਕਹੇ ਅਨੁਸਾਰ ਵਿੱਦਿਆ ਪੜ੍ਹਨਾ ਕਰਦਾ, ਜੋ ਅਧਿਆਪਕ ਤੈਨੂੰ ਵਿੱਦਿਆ ਪੜ੍ਹਾਉਂਦੇ ਪਏ ਤੂੰ ਉਸੇ ਅਨੁਸਾਰ ਹੀ ਵਿੱਦਿਆ ਪੜ੍ਹ, ਤੂੰ ਕਿਉਂ ਆਪਣੀ ਮਰਜ਼ੀ ਕਰਦਾ, ਤੂੰ ਕਿਉਂ ਨਹੀਂ ਕਹੇ ਅਨੁਸਾਰ ਚੱਲਣਾ ਕਰਦਾ। ਜਦੋਂ ਬੇਗ ਧਾਏ ਕਾਲੀ ਦੇ ਨਾਲ ਭਗਤ ਪ੍ਰਹਿਲਾਦ ਜੀ ਨੂੰ ਕੋਲ ਬੁਲਾਇਆ ਹੈ,
1: ਰਾਮ ਕਹਿਣ ਕੀ ਛੋੜ ਬਾਨ,
0: ਤੇ ਭਗਤ ਪ੍ਰਹਿਲਾਦ ਜੀ ਦੇ ਮਾਤਾ ਜੀ ਸਮਝਾ ਰਹੇ, ਕਹਿਣ ਲੱਗੇ ਐ ਪੁੱਤਰ ਪ੍ਰਹਿਲਾਦ, ਤੂੰ ਪਰਮੇਸ਼ਰ ਦੇ ਨਾਮ ਜਪਣ ਦੀ ਜਿਹੜੀ ਬਾਨ ਆਦਤ ਹੈ ਨਾ ਇਹ ਛੱਡ ਦੇਣਾ ਕਰ। ਪਰਮੇਸ਼ਰ ਦੇ ਨਾਮ ਜਪਣ ਦੀ ਆਦਤ ਛੱਡ ਕੇ ਆਪਣੇ ਪਿਤਾ ਦੇ ਨਾਮ ਜਪਣ ਦੀ ਆਦਤ ਪਾ। ਇਸ ਵਿੱਦਿਆ ਨੂੰ, ਨਾਮ ਦੀ ਵਿੱਦਿਆ ਨੂੰ ਛੱਡ ਕਰਕੇ ਤੂੰ ਰਾਜਨੀਤਿਕ ਜਿਹੜੀ ਵਿੱਦਿਆ ਤੈਨੂੰ ਸਿਖਾਉਂਦੇ ਪਏ ਉਹਦੀ ਆਦਤ ਪਾ ਲੈਣਾ ਕਰ, ਤੂੰ ਪਰਮੇਸ਼ਰ ਦੇ ਨਾਮ ਜਪਣ ਦੀ ਆਦਤ ਛੱਡ ਦੇਣਾ ਕਰ।
1: ਤੁਰਤ ਛਡਾਓ ਮੇਰੋ ਕਹਿਓ ਮਾਨ,
0: ਤੇ ਭਗਤ ਪ੍ਰਹਿਲਾਦ ਜੀ ਦੀ ਮਾਤਾ ਬੜੇ ਪਿਆਰ ਦੇ ਨਾਲ ਸਮਝਾ ਰਹੀ ਹੈ, ਇਹ ਪੁੱਤਰ ਪ੍ਰਹਿਲਾਦ ਤੇਰੇ ਪਿਤਾ ਦਾ ਸੁਭਾਅ ਬਹੁਤ ਹੀ ਗੁੱਸੇ ਵਾਲਾ, ਬੜਾ ਕ੍ਰੋਧ ਵਾਲਾ ਹੈ। ਜੇ ਪਿਆਰ ਦੇ ਨਾਲ ਜਾਂ ਲਾਲਚ ਦੇ ਨਾਲ ਤੂੰ ਨਹੀਂ ਮੰਨੇਗਾ ਫਿਰ ਤੈਨੂੰ ਕੈਦ ਕਰ ਦੇਵੇਗਾ, ਸਜਾਵਾਂ ਦੇਵੇਗਾ। ਸੁਭਾਅ ਬਹੁਤ ਉਹਦਾ ਗੁੱਸੇ ਵਾਲਾ ਹੈ ਅਤੇ ਇਸ ਕਰਕੇ ਜੇ ਤੂੰ ਮੇਰਾ ਕਹੀਏ ਮੰਨ ਲਵੇਂਗਾ ਨਾ ਤਾਂ ਤੇਰੇ ਪਿਤਾ ਤੂੰ ਤੈਨੂੰ ਮੈਂ ਛੁਡਵਾ ਦੇਵਾਂਗੇ। ਕਿਉਂਕਿ ਸੰਗਤ ਜੀ, ਪਿਤਾ ਹਰਨਾਕਸ ਨੇ ਬਹੁਤ ਯਤਨ ਕੀਤੇ ਸਨ ਭਗਤ ਪ੍ਰਹਿਲਾਦ ਜੀ ਨੂੰ ਆਪਣਾ ਨਾਮ ਜਪਾਉਣ ਦੇ ਵਾਸਤੇ, ਕਾਲ ਕੋਠੜੀ ਵਿੱਚ ਵੀ ਬੰਦ ਕਰਕੇ ਰੱਖਿਆ, ਫਿਰ ਪਹਾੜਾਂ ਤੋਂ ਵੀ ਸੁੱਟ ਕਰਕੇ ਦੇਖਿਆ, ਅੱਗ ਦੇ ਵਿੱਚ ਵੀ ਸਾੜ ਕਰਕੇ ਦੇਖ ਲੈਣਾ ਕੀਤਾ, ਪਾਣੀ ਵਿੱਚ ਵੀ ਡੋਬ ਕਰਕੇ ਮਾਰਨ ਦਾ ਯਤਨ ਕਰ ਲਿਆ, ਸਾਰੇ ਯਤਨ ਕਰ ਕਰਕੇ ਦੇਖ ਲਏ, ਪਰ ਭਗਤ ਪ੍ਰਹਿਲਾਦ ਜੀ ਦਾ ਕੋਈ ਵਾਲ ਵੀ ਵਿੰਗਾ ਨਹੀਂ ਹੋਇਆ ਅਤੇ ਨਾ ਹੀ ਤਿਨ੍ਹਾਂ ਨੇ ਆਪਣੇ ਪਿਤਾ ਹਰਨਾਕਸ ਦਾ ਕੋਈ ਭੈ ਮਨ ਵਿੱਚ ਧਾਰਨ ਕੀਤਾ। ਕੇਵਲ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਅਡੋਲ ਹੋ ਕਰਕੇ ਜਪਦੇ ਰਹੇ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ, ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੂਬੈ ਗੁਰ ਪ੍ਰਸਾਦ। ਐਸੀ ਵਾਹਿਗੁਰੂ ਜੀ ਦੀ ਕਲਾ ਵਰਤੀ, ਨਾ ਪਾਣੀ ਵਿੱਚ ਡੁੱਬੇ ਹੈ, ਨਾ ਪਹਾੜਾਂ ਤੋਂ ਡਿੱਗਣ 'ਤੇ ਕੋਈ ਆਂਚ ਆਉਣਾ ਕੀਤੀ ਹੈ, ਨਾ ਅੱਗ ਦੇ ਵਿੱਚ ਸਾੜ ਕਰਕੇ ਭਗਤ ਪ੍ਰਹਿਲਾਦ ਜੀ ਨੂੰ ਮਾਰਨਾ ਕੀਤਾ, ਸਾਰੇ ਯਤਨ ਨਾਮ ਕਾਮਯਾਬ ਰਹੇ। ਇਹੋ ਭਗਤ ਪ੍ਰਹਿਲਾਦ ਜੀ ਦੀ ਮਾਤਾ ਜੀ ਆਖ ਰਹੀ ਹੈ, ਇਹ ਪੁੱਤਰ ਪ੍ਰਹਿਲਾਦ ਮੈਂ ਤੈਨੂੰ ਤੁਰੰਤ ਹੀ ਛੁਡਾ ਦੇਣਾ ਕਰਾਂਗੀ, ਆਜ਼ਾਦ ਕਰਵਾ ਦੇਵਾਂਗੀ ਤੇਰੇ ਪਿਤਾ ਤੋਂ, ਪਰ ਤੂੰ ਮੇਰਾ ਕਹੀਆ ਮੰਨ ਕੇ ਪਰਮੇਸ਼ਰ ਦੇ ਨਾਮ ਜਪਣ ਦੀ ਬਾਨ ਆਦਤ ਨੂੰ ਛੱਡ ਦੇਣਾ ਕਰ। ਭਗਤ ਪ੍ਰਹਿਲਾਦ ਜੀ ਅੱਗੋਂ ਮਾਤਾ ਨੂੰ ਕਹਿੰਦੇ, ਹੇ ਮਾਤਾ ਜੀ, ਤੁਸੀਂ ਵੀ ਇਹਨਾਂ ਪਾਂਧਿਆਂ ਦੀ ਤਰ੍ਹਾਂ ਮੈਨੂੰ ਵਾਰ ਵਾਰ ਸਤਾਉਂਦੇ ਪਏ ਹੋ। ਹਰ ਕੋਈ ਮੈਨੂੰ ਵਾਰ ਵਾਰ ਸਤਾਈ ਜਾਂਦਾ, ਪਰਮਾਤਮਾ ਦਾ ਨਾਮ ਜਪਣ ਤੋਂ ਹਟਾ ਕਰਕੇ ਹਰਨਾਕਸ ਦਾ ਪਿਤਾ ਦਾ ਨਾਮ ਜਪਣ ਦੇ ਵੱਲ ਪ੍ਰੇਰਿਤ ਕਰਦਾ ਪਿਆ, ਕਿਉਂ ਮੈਨੂੰ ਵਾਰ ਵਾਰ ਸਤਾਉਂਦੇ ਹੋ ਪਰਮਾਤਮਾ ਦੀ ਭਗਤੀ ਕਰਨੇ ਤੋਂ, ਪਰਮੇਸ਼ਰ ਦਾ ਨਾਮ ਜਪਣ ਤੋਂ ਹਟਾ ਕੇ ਕਿਉਂ ਮੈਨੂੰ ਵਾਰ ਵਾਰ ਦੁਖੀ ਕਰਦੇ ਹੋ?
1: ਰੱਬ ਜਲ ਥਲ ਗਿਰ ਕੀਏ ਪਹਾੜ।
0: ਕਿਉਂਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ ਨਾ, ਜਲ ਹੈ, ਥਲ ਖੁਸ਼ਕ ਥਾਵਾਂ ਨੇ, ਗਿਰ ਪਹਾੜ ਆਦਿਕ ਹੈ, ਛੋਟੇ ਵੱਡੇ ਪਹਾੜ ਹੈ, ਇਹ ਸਾਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਬਣਾਏ ਹੋਏ ਹੈ। ਜੋ ਕੁਝ ਵੀ ਸੰਸਾਰ ਦੇ ਵਿੱਚ ਨਜ਼ਰ ਆਉਂਦਾ ਹੈ ਨਾ, ਇਹ ਸਭ ਕੁਝ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਬਣਾਇਆ ਹੈ ਅਤੇ ਉਹ ਪਰਮਾਤਮਾ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ। ਜਲਾਂ ਵਿੱਚ ਜਲ ਰੂਪ ਹੋ ਕਰਕੇ, ਥਲਾਂ ਵਿੱਚ ਥਲ ਰੂਪ ਹੋ ਕੇ, ਮਹੀ ਧਰਤੀ ਵਿੱਚ ਧਰਤੀ ਰੂਪ ਹੋ ਕੇ, ਆਕਾਸ਼ ਵਿੱਚ ਆਕਾਸ਼ ਰੂਪ ਹੋ ਕਰਕੇ ਸਮਾਇਆ। ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਐਸਾ ਇੱਕ ਅਕਾਲ ਪੁਰਖ

0: ਉਹਦਾ ਸੰਸਾਰ ਦੇ ਵਿੱਚ ਅਪਜਸ ਹੋਣਾ ਕਰੇਗਾ, ਉਹਨੂੰ ਦਾਗ ਲੱਗੇਗਾ, ਕਲੰਕ ਲੱਗ ਜਾਵੇਗਾ। ਇੱਕ ਨਾਮ ਨਾ ਛੋਡਾ ਹੰਗੁਰ ਹੈ ਗਾਲ, ਮੇਰੇ ਜਿਹੜੇ ਇਹ ਸੰਸਾਰ ਦੇ ਅੰਦਰ ਕੁੱਲ ਹੈ ਨਾ, ਇਹ ਗਲ ਜਾਵੇਗੀ ਜੀ ਪਰਮੇਸ਼ੁਰ ਦਾ ਨਾਮ ਜਪਣਾ ਛੱਡ ਦੇਵਾਂਗਾ। ਇਸ ਕਰਕੇ ਇੱਕ ਨਾਮ ਨਾ ਛੋਡੋ, ਪਰਮੇਸ਼ੁਰ ਦਾ ਨਾਮ ਨਹੀਂ ਮੈਂ ਛੱਡਣ ਵਾਲਾ, ਕਿਉਂਕਿ ਵਾਹਿਗੁਰੂ ਜੀ ਦਾ ਨਾਮ ਜਪਣਾ ਛੱਡ ਕੇ ਜੀਵਨ ਜਿਹੜਾ ਹੈ ਨਾ, ਇਹ ਦਾਗੀ ਬਣ ਜਾਂਦਾ ਹੈ। ਪਰਮੇਸ਼ੁਰ ਦਾ ਨਾਮ ਜਪਣਾ ਛੱਡ ਦੇਈਏ ਤੇ ਕੁੱਲ ਨੂੰ ਵੀ ਦਾਗ ਲੱਗ ਜਾਂਦਾ ਹੈ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਮੇਰਾ ਪਿਤਾ ਭਾਵੇਂ ਮੈਨੂੰ ਮਾਰ ਦੇਵੇ, ਭਾਵੇਂ ਮੈਨੂੰ ਫੱਟ ਮਾਰ ਦੇਵੇ, ਭਾਵੇਂ ਜਾਨੋ ਹੀ ਕਿਉਂ ਨਾ ਮਾਰ ਦੇਣਾ ਕਰੇ, ਮੋਕੋ ਘਾਲ ਜਾਰ, ਭਾਵੇਂ ਕੋ ਘਾਵ ਕਰ ਦੇਵੇ। ਔਰ ਇਸੇ ਪ੍ਰਕਾਰ ਭਾਵੇਂ ਮਾਰ ਡਾਰ, ਭਾਵੇਂ ਮੌਰ ਦੇ ਮੂੰਹ ਵਿੱਚ ਕਿਉਂ ਨਾ ਪਾ ਦੇਣਾ ਕਰੇ, ਮੈਨੂੰ ਮੌਤ ਦਾ ਕੋਈ ਭੈ ਨਹੀਂ। ਸੰਸਾਰ ਦੇ ਅੰਦਰ ਜੇ ਮੈਨੂੰ ਕੋਈ ਜ਼ਖਮ ਕਰ ਦੇਵੇ, ਮਾਰ ਦੇਵੇ, ਫੱਟ ਲਾ ਦੇਵੇ, ਕੋਈ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਹੈ, ਕਿਸੇ ਪ੍ਰਕਾਰ ਮੌਰ ਦਾ ਵੀ ਰੱਤਾ ਜਿੰਨਾ ਭੈ ਨਹੀਂ। ਇਸ ਕਰਕੇ ਪਰਮੇਸ਼ੁਰ ਦਾ ਨਾਮ ਨਹੀਂ ਮੈਂ ਜਪਣਾ ਛੱਡਾਂਗਾ।
1: ਕਾਢ ਖੜਗ ਕੋ ਪਿਓ ਰਸਾਏ।
0: ਜਦੋਂ ਸਾਰੀ ਸੰਗਤ ਜੀ ਹਰਨਾਕਸ਼ ਨੂੰ ਪਤਾ ਲੱਗਾ ਹੈ ਨਾ, ਤੇ ਉਸ ਸਮੇਂ ਬੜਾ ਕੋਪਿਓ ਕੁੱਪ ਕਰਕੇ, ਕ੍ਰੋਧ ਵਿੱਚ ਆ ਕਰਕੇ, ਗੁੱਸੇ ਦੇ ਨਾਲ ਉਸ ਨੇ ਸ਼ਮਸ਼ੀਰ ਜਿਹੜੀ ਹੈ ਨਾ, ਤਲਵਾਰ ਮਿਆਨ ਦੇ ਵਿੱਚੋਂ ਕੱਢ ਲਈ ਹੈ, ਤਿੱਖੀ ਧਾਰ ਵਾਲੀ ਤਲਵਾਰ ਖਿੱਚ ਲਈ ਹੈ, ਬਹੁਤ ਗੁੱਸੇ ਵਿੱਚ ਆ ਕਰਕੇ, ਕ੍ਰੋਧ ਵਿੱਚ ਆ ਕਰਕੇ।
1: ਕਾਢ ਖੜਗ ਕੋ ਪਿਓ ਰਸਾਏ।
0: ਬੜਾ ਕੁੱਪਿਆ ਹੈ, ਬਹੁਤ ਗੁੱਸੇ ਕ੍ਰੋਧ ਵਿੱਚ ਆ ਗਿਆ ਹੈ ਹਰਨਾਕਸ, ਕਿ ਮੈਂ ਹੁਣੇ ਹੀ ਤਲਵਾਰ ਦੇ ਨਾਲ ਆਪਣੇ ਪੁੱਤਰ ਦਾ ਸਿਰ ਕਲਮ ਕਰ ਦੇਵਾਂਗਾ। ਬੜੇ ਗੁੱਸੇ ਕ੍ਰੋਧ ਵਿੱਚ ਆ ਕਰਕੇ ਤਲਵਾਰ ਕੱਢ ਲਈ ਹੈ।
1: ਰਾਖਨ ਹਾਰੋ ਮੋਹੇ ਬਤਾਏ।
0: ਤੇ ਫਿਰ ਗੁੱਸੇ ਵਿੱਚ ਆ ਕਰਕੇ ਕਹਿਣ ਲੱਗਾ, ਐ ਪ੍ਰਹਿਲਾਦ, ਜਿਸ ਪਰਮਾਤਮਾ ਦੀਆਂ ਤੂੰ ਗੱਲਾਂ ਕਰਦਾ ਕਿ ਸਭ ਕੁਝ ਪਰਮੇਸ਼ਰ ਦਾ ਬਣਾਇਆ, ਉਹ ਸਭ ਥਾਵਾਂ ਤੇ ਵਿਆਪਕ ਹੈ, ਕਣ ਕਣ ਦੇ ਵੀ ਸਮਾਇਆ ਹੋਇਆ, ਮੈਨੂੰ ਦੱਸ ਕਾ ਕੌਣ ਤੈਨੂੰ ਫਿਰ ਮੇਰੇ ਤੋਂ ਹੁਣ ਬਚਾਵੇਗਾ, ਕੌਣ ਤੇਰੀ ਰੱਖਿਆ ਕਰੇਗਾ, ਕਿ ਤੇਰਾ ਪਰਮਾਤਮਾ ਤੈਨੂੰ ਬਚਾ ਲਏਗਾ। ਹੰਕਾਰ ਦੇ ਨਸ਼ੇ ਵਿੱਚ ਸਾਧ ਸੰਗਤ ਜੀ ਐਸੇ ਬੋਲ ਇਹ ਹਰਨਾਕਸ਼ ਬੋਲਦਾ ਪਿਆ ਕਿ ਮੇਰੇ ਨਾਲੋਂ ਬਲੀ ਕੌਣ ਹੈ, ਮੇਰੇ ਨਾਲੋਂ ਵੱਧ ਕਰਕੇ ਸ਼ਕਤੀਆਂ ਵਾਲਾ ਕੌਣ ਹੈ, ਅਤੇ ਹੁਣ ਕੌਣ ਮੇਰੇ ਤੋਂ ਇਹਨੂੰ ਬਚਾਵੇਗਾ। ਅਤੇ ਜਦੋਂ ਹੰਕਾਰ ਦੇ ਵਿੱਚ ਇਉਂ ਕਿਹਾ, ਐ ਪ੍ਰਹਿਲਾਦ, ਕੌਣ ਹੈ ਹੁਣ ਮੇਰੇ ਤੋਂ ਤੈਨੂੰ ਬਚਾਉਣ ਵਾਲਾ, ਕੌਣ ਤੇਰੀ ਰੱਖਿਆ ਕਰਨ ਵਾਲਾ ਹੈ।
1: ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ।
0: ਤੇ ਉਸ ਸਮੇਂ ਤਪਦੇ ਹੋਇਆ ਥੰਮ ਜਿਹੜਾ ਸੀ ਨਾ, ਸਾਧ ਸੰਗਤ ਜੀ ਅੰਗਾਰਾਂ ਦੀ ਤਰ੍ਹਾਂ ਅੱਗੇ ਕਰ ਦਿੱਤਾ, ਤੇ ਮਸ਼ਕਾ ਬੰਨ ਕਰਕੇ ਭਗਤ ਪ੍ਰਹਿਲਾਦ ਜੀ ਨੂੰ ਜਦੋਂ ਤਪਦੇ ਹੋ ਥੰਮ ਦੇ ਨਾਲ ਬੰਨਣ ਲੱਗੇ ਹੈ, ਕਹਿਣ ਲੱਗੇ, ਦੱਸ ਇਸ ਤਪਦੇ ਹੋ ਥੰਮ ਦੇ ਵਿੱਚ ਵੀ ਤੇਰਾ ਪਰਮੇਸ਼ੁਰ ਵੱਸਦਾ। ਤੇ ਸਾਧ ਸੰਗਤ ਜੀ, ਉਸ ਸਮੇਂ ਪਰਮਾਤਮਾ ਨੇ ਆਪਣੇ ਭਗਤ ਨੂੰ ਅਡੋਲ ਬਣਾਉਣ ਦੇ ਵਾਸਤੇ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਉਸ ਥੰਮ ਦੇ ਉੱਪਰ ਪ੍ਰਤੱਖ ਤੁਰ ਕਰਕੇ ਦਿਖਾ ਦਿੱਤਾ। ਤੇ ਜਦੋਂ ਕੀੜੀ ਦੇ ਉੱਪਰ ਨਿਗਾਹ ਪਈ ਹੈ ਨਾ, ਭਗਤ ਪ੍ਰਹਿਲਾਦ ਜੀ ਦੀ ਆਰਬਲਾ ਭਾਵੇਂ ਬੜੀ ਛੋਟੀ, ਪਰ ਹਿਰਦਾ ਹੋਰ ਵੀ ਜ਼ਿਆਦਾ ਅਡੋਲਤਾ ਵਿੱਚ ਪਰਪੱਕ ਹੋ ਗਿਆ। ਭਰੋਸਾ ਭਾਵੇਂ ਪਹਿਲਾਂ ਵੀ ਸੀ, ਪਰ ਸੰਗਤ ਜੀ ਉਸ ਸਮੇਂ ਉਹ ਕੀੜੀ ਦੇ ਵੱਲ ਦੇਖ ਕਰਕੇ ਹੋਰ ਵੀ ਜ਼ਿਆਦਾ ਪਰਪੱਕਤਾ ਹੋ ਗਈ ਹੈ, ਅਤੇ ਕਹਿਣ ਲੱਗੇ, ਜੇ ਪਰਮਾਤਮਾ ਇਸ ਕੀੜੀ ਨੂੰ ਤਪਦੀ ਹੋਈ ਲੋਹ ਤੋਂ, ਅੱਗ ਤੋਂ ਬਚਾ ਸਕਦਾ, ਤਾਂ ਪਰਮਾਤਮਾ ਫਿਰ ਮੈਨੂੰ ਵੀ ਕਿਰਪਾ ਕਰਕੇ ਬਚਾ ਹੀ ਲਵੇਗਾ। ਸਾਧ ਸੰਗਤ ਜੀ, ਤਾਂ ਹੀ ਜਿਵੇਂ ਧਾਰਨਾ ਪੜ੍ਹਨ ਵਾਲੇ ਮਹਾਂਪੁਰਖ ਪੜ੍ਹਿਆ ਕਰਦੇ ਹੈ ਨਾ, ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਜੇ ਪਰਮਾਤਮਾ ਤੂੰ ਕੀੜੀ ਬਣ ਕੇ ਸਾਹਮਣੇ ਪ੍ਰਤੱਖ ਹੋ ਕੇ ਨਾਮ ਵਿਖਾਉਂਦਾ, ਤਾਂ ਹੋ ਸਕਦਾ ਭਗਤ ਪ੍ਰਹਿਲਾਦ ਕਿਤੇ ਡੋਲ ਹੀ ਜਾਂਦਾ, ਪਰ ਪਰਮਾਤਮਾ ਆਪਣੇ ਪਿਆਰੇ ਨੂੰ ਕਦੇ ਡੋਲਣ ਨਹੀਂ ਦਿੰਦਾ। ਕੋਈ ਨਾ ਕੋਈ ਵਿਧ, ਕੋਈ ਏਦਾਂ ਦਾ ਕਰਤੱਵ, ਕੋਈ ਨਾ ਕੋਈ ਕੌਤਕ ਪਰਮੇਸ਼ੁਰ ਸਾਹਮਣੇ ਵਿਖਾ ਦੇਣਾ ਕਰਦਾ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਹਾਂ ਇਹ ਪਿਤਾ, ਇਸ ਤਪਦੇ ਹੋ ਥੰਮ ਦੇ ਵਿੱਚ ਵੀ ਪਰਮੇਸ਼ੁਰ ਵੱਸਦਾ ਹੀ ਹੈ। ਇੱਕ ਪਾਸੇ ਨੰਗੀ ਤਲਵਾਰ ਕੱਢ ਕਰਕੇ ਹਰਨਾਕਸ ਖੜਾ ਕਿ ਮੈਂ ਆਪਣੇ ਪੁੱਤਰ ਦਾ ਸਿਰ ਕਲਮ ਕਰ ਦੇਣਾ, ਅਤੇ ਜਦੋਂ ਇੰਨਾ ਭਰੋਸਾ, ਇੰਨਾ ਨਿਸ਼ਚਾ ਦੇਖਿਆ, ਅਤੇ ਭਗਵਾਨ ਜੀ ਨੇ ਸਾਧ ਸੰਗਤ ਜੀ ਨਰਸਿੰਘ ਦਾ ਰੂਪ ਧਾਰਨ ਕਰਕੇ ਉਸ ਤਪਦੇ ਹੋ ਥੰਮ ਨੂੰ ਪਾੜ ਕਰਕੇ ਪ੍ਰਗਟ ਹੋ ਜਾਣਾ

0: ਤੇ ਹਰਨਾਕਸ ਨੂੰ ਨਹੁਾਂ ਦੇ ਨਾਲ ਛੇਦ ਕਰਕੇ ਭਾਵ ਉਹਦੇ ਸਰੀਰ ਨੂੰ ਪਾੜ ਕਰਕੇ ਉਹਦਾ ਸੰਹਾਰ ਕਰ ਦਿੱਤਾ ਹੈ। ਜਿਸ ਨੇ ਵਰਦਾਨ ਪ੍ਰਾਪਤ ਕੀਤੇ ਹੋਏ ਸਨ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਧਰਤੀ, ਨਾ ਆਕਾਸ਼ ਮਰਾਂ, ਨਾ ਕੋਈ ਸ਼ਸਤਰ ਜਾਤੀ, ਨਾ ਕੋਈ ਦੇਵ, ਨਾ ਕੋਈ ਮਨੁੱਖ, ਨਾ ਕੋਈ ਪਸ਼ੂ ਪੰਛੀ ਮੈਨੂੰ ਮਾਰ ਸਕੇ। ਇਹ ਸਾਰੇ ਵਰਦਾਨ ਉਹਨੇ ਪ੍ਰਾਪਤ ਕੀਤੇ ਹੋਏ ਸਨ ਅਤੇ ਭਗਵਾਨ ਜੀ ਨੇ ਉਹਦੇ ਵਰਦਾਨ ਵੀ ਪੂਰੇ ਕਰ ਦਿੱਤੇ। ਨਾ ਦਿਨ ਅਤੇ ਨਾ ਰਾਤ, ਨਾ ਧਰਤੀ, ਨਾ ਆਕਾਸ਼ ਸੀਗਾ। ਢਲਦਾ ਹੋਇਆ ਸੂਰਜ ਸ਼ਾਮ ਦਾ ਸੰਧਿਆ ਦਾ ਵੇਲਾ ਅਤੇ ਆਪਣੇ ਪੱਟਾਂ ਦੇ ਉੱਪਰ ਸਰੀਰ ਰੱਖ ਕਰਕੇ ਕਿਸੇ ਸ਼ਸਤਰ ਨਾਲ ਨੇ ਆਪਣੇ ਨਹੁਾਂ ਦੇ ਨਾਲ ਭਿਆਨਕ ਰੂਪ ਧਾਰਨ ਕਰਕੇ ਹਰਨਾਕਸ ਦਾ ਸੰਹਾਰ ਕਰ ਦਿੱਤਾ ਸੀਗਾ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਫਰਮਾਉਂਦੇ ਹੈ, ਹਜ਼ੂਰ ਕਹਿੰਦੇ ਹਨ, ਹਰਨਾਕਸ ਛੇਦਿਓ ਨੱਖ ਬੇਦਾਰ। ਵਿਸ਼ੇਸ਼ ਕਰਕੇ ਹਰਨਾਕਸ ਨੂੰ ਨੱਖ ਨਹੁਾਂ ਦੇ ਨਾਲ ਪੜ ਕਰਕੇ ਸੰਹਾਰ ਕਰ ਦਿੱਤਾ। ਭਗਤ ਕਬੀਰ ਜੀ ਆਪਣੇ ਪ੍ਰੇਮੀਆਂ ਦੇ ਤਾਂ ਇਹ ਦੱਸ ਰਹੇ ਭਾਈ, ਇਉਂ ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨਾ ਕੀਤੀ ਹੈ।
1: ਓਏ ਪਰਮ ਪੁਰਖ ਦੇਵਾਧ ਦੇਵ,
0: ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਪਰਮ ਸਭ ਤੋਂ ਪਵਿੱਤਰ ਹੈ। ਪਰਮ ਸਭ ਤੋਂ ਵੱਡਾ ਵੀ ਪਰਮੇਸ਼ਰ ਵਾਹਿਗੁਰੂ ਹੀ ਹੈ। ਉਹ ਪਰਮ ਪੁਰਖ ਪੁਰਖ ਪੁਰਸ਼ਾਰਥ ਕਰਨ ਵਾਲਾ ਹੈ। ਦੇਵਾਧ ਦੇਵ, ਉਹ ਪਰਮਾਤਮਾ ਸਭ ਦੇਵੀ ਸ਼ਕਤੀਆਂ ਤੋਂ ਵੱਡਿਆਂ ਤੋਂ ਵੱਡਾ ਹੈ। ਐਸਾ ਮਹਾਰਾਜ ਕਹਿੰਦੇ, ਦੇਵ ਆਦਿਕ ਜਿੰਨੀਆਂ ਵੀ ਦੈਵੀ ਸ਼ਕਤੀਆਂ ਨੇ, ਗੁਪਤ ਭਾਵੇਂ ਪ੍ਰਗਟ ਹੈ, ਸਭ ਦੈਵੀ ਸ਼ਕਤੀਆਂ ਤੋਂ ਵੱਡਾ ਉਹ ਪਰਮਾਤਮਾ ਹੈ। ਐਸਾ ਉਹ ਦੇਵ ਪ੍ਰਕਾਸ਼ ਸਰੂਪ ਪਰਮੇਸ਼ਰ ਹੈ।
1: ਨਰਸਿੰਘ ਬਿਹੇਵ,
0: ਹਜੂਰ ਭਗਤ ਰਸਨਾ ਦੁਆਰਾ ਫਰਮਾਉਂਦੇ ਹੈ, ਭਗਤ ਹੇਤ ਨਰਸਿੰਘ ਭੇਵ, ਪਰਮਾਤਮਾ ਨੇ ਆਪਣੇ ਪਿਆਰੇ ਭਗਤ ਦੇ ਵਾਸਤੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਦੇ ਲਈ ਜੋ ਪ੍ਰੇਮਾ ਭਗਤੀ ਪਿਆਰ ਵਿੱਚ ਭੇਜ ਕਰਕੇ ਪਰਮੇਸ਼ਰ ਦੀ ਕਰਦੇ ਸਨ, ਨਰਸਿੰਘ ਦਾ ਭੇਸ਼ ਬਣਾ ਕਰਕੇ ਪ੍ਰਗਟ ਹੋ ਜਾਣਾ ਕੀਤਾ ਹੈ। ਨਰਸਿੰਘ ਰੂਪ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਆਪਣੇ ਭਗਤ ਦੀ ਲਾਜਪਤ ਰੱਖਣਾ ਕੀਤੀ ਹੈ।
1: ਕਬੀਰ ਕੋ ਲਖਾ ਨਾ ਪਾਰ,
0: ਭਗਤ ਕਬੀਰ ਸਾਹਿਬ ਜੀ ਨੂੰ ਫਿਰ ਪ੍ਰੇਮੀ ਜਨ ਪੁੱਛਦੇ ਹਨ, ਭਗਤ ਜੀ ਉਹ ਪਰਮਾਤਮਾ ਦਾ ਕਿਸੇ ਨੇ ਅੰਤ ਪਾਇਆ? ਕਹਿਣ ਲੱਗੇ, ਨਹੀਂ ਭਾਈ, ਕਿਸੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਪਰਮਾਤਮਾ ਦੇ ਸਰੂਪ ਦਾ ਕੋਈ ਅੰਤ ਪਾ ਸਕੇ। ਐਸਾ ਉਹ ਅਪਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਕਹਿ ਕਬੀਰ ਕੋ ਲਖੈ ਨਾ ਪਾਰ, ਉਹਦੇ ਉਰਾਰ ਪਾਰ ਦਾ ਨਹੀਂ ਕਦੇ ਵੀ ਅੰਤ ਪੈਣ ਵਾਲਾ। ਪਰਮਾਤਮਾ ਦੇ ਗੁਣਾਂ ਦਾ ਵੀ ਅੰਤ ਨਹੀਂ ਪੈਂਦਾ, ਪਰਮਾਤਮਾ ਜੀ ਦੇ ਸਰੂਪ ਦਾ ਵੀ ਅੰਤ ਨਹੀਂ ਕਿਸੇ ਤੋਂ ਪੈਣਾ ਕਰਦਾ। ਬੜੇ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਪਹਿਲਾਂ ਵੀ ਯਤਨ ਕਰਦੇ ਰਹੇ ਸਨ, ਹੁਣ ਵੀ ਕਰ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ, ਪਰ ਉਹ ਪਰਮਾਤਮਾ ਬੇਅੰਤ ਸਰੂਪ ਹੈ ਅਤੇ ਅਪਾਰ ਸਰੂਪ ਹੈ। ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਸਰੂਪ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਕੋਈ ਪਰਮੇਸ਼ਰ ਦੇ ਸਰੂਪ ਦਾ, ਪਰਮਾਤਮਾ ਦੇ ਗੁਣਾਂ ਦਾ, ਵਡਿਆਈਆਂ ਦਾ, ਉਰਾਰ ਪਰ ਦਾ ਅੰਤ ਨਹੀਂ ਪਾ ਸਕਦਾ।
1: ਪ੍ਰਹਿਲਾਦ ਉਧਾਰੇ ਅਨੇਕ ਵਾਰ,
0: ਦੇਖ ਲਓ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ ਨਾ, ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਬਚਾਇਆ। ਜਿਵੇਂ ਭਗਤ ਪ੍ਰਹਿਲਾਦ ਜੀ ਦਾ ਉਧਾਰ ਕੀਤਾ, ਕਿੰਨੀ ਵਾਰ ਬਿਪਤਾਵਾਂ ਤੋਂ ਬਚਾਉਣਾ ਕੀਤਾ, ਅਨੇਕ ਵਾਰ, ਅਨੇਕਾਂ ਹੀ ਵਾਰ, ਕਿਉਂਕਿ ਅਨੇਕਾਂ ਵਾਰ ਹੀ ਯਤਨ ਕੀਤਾ ਸੀ ਪਿਤਾ ਹਰਨਾਕਸ ਨੇ ਆਪਣੇ ਪੁੱਤਰ ਪ੍ਰਹਿਲਾਦ ਜੀ ਨੂੰ ਮਾਰਨ ਦੇ ਵਾਸਤੇ। ਪਰ ਜਿੰਨੇ ਵੀ ਯਤਨ ਕੀਤੇ, ਪਰਮਾਤਮਾ ਨੇ ਐਸੀ ਕਲਾ ਵਰਤਾਈ, ਹਰ ਇੱਕ ਯਤਨ ਉਹਦਾ ਨਾਕਾਮਯਾਬੀ ਰਹਿਣਾ ਕੀਤਾ ਸੀਗਾ। ਹਰ ਇੱਕ ਯਤਨ ਦੇ ਵੀ ਸਾਧ ਸੰਗਤ ਜੀ ਉਹਨੇ ਨਿਸਫਲ, ਅਸਫਲ ਹੀ ਰਹਿਣਾ ਕੀਤਾ, ਨਹੀਂ ਸੀ ਸਫਲਤਾ ਪਰਮੇਸ਼ਰ ਨੇ ਪ੍ਰਾਪਤ ਹੋਣ ਦਿੱਤੀ। ਪਰਮਾਤਮਾ ਨੇ ਐਸੀ ਕਲਾ ਵਰਤਾਈ ਆਪਣੇ ਭਗਤ ਦੀ ਲੱਜੀਆ ਰੱਖਣ ਦੇ ਵਾਸਤੇ, ਕਿਉਂਕਿ ਉਹ ਪਰਮਾਤਮਾ ਦਾ ਸੰਗਤ ਜੀ ਬਿਰਦ ਹੀ ਐਸਾ ਹੈ। ਕੋਈ ਵੀ ਜੀਵ ਪਰਮੇਸ਼ਰ ਵਾਹਿਗੁਰੂ ਜੀ ਨੂੰ ਭਾਵਨਾ ਪੂਰਵਕ ਹੋ ਕਰਕੇ ਯਾਦ ਕਰਦਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਰਮਾਤਮਾ ਕਿਰਪਾ ਕਰਕੇ ਤਿਹਨਾਂ ਦੀ ਰੱਖਿਆ ਕਰਨ ਵਾਲਾ ਹੈ, ਕਿਉਂਕਿ ਉਹ ਵਾਹਿਗੁਰੂ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਇੱਕ ਯੁੱਗ ਦੇ ਵਿੱਚ, ਯੁੱਗਾਂ ਯੁੱਗਾਂ ਦੇ ਵਿੱਚ ਜਿਸ ਵੀ ਕਿਸੇ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਭਗਤੀ ਕੀਤੀ ਹੈ ਨਾ, ਪਰਮਾਤਮਾ ਨੇ ਆਪ ਕਿਰਪਾ ਕਰਕੇ ਤਿੰਨਾਂ ਦੇ ਲੋਕ ਪਰਲੋਕ ਦੇ ਵਿੱਚ ਰੱਖਿਆ ਕੀਤੀ, ਸਹਾਇਕ ਬਣਦਾ ਕੀਤਾ ਹੈ। ਔਕੜਾਂ ਵੇਲੇ, ਬਿਪਤਾਂ ਵੇਲੇ ਪਰਮੇਸ਼ੁਰ ਵਾਹਿਗੁਰੂ ਨੇ ਆਪ ਸਹਾਇਕ ਬਣਦਾ ਕੀਤਾ ਹੈ। ਐਸਾ ਮਹਾਰਾਜ ਕਹਿੰਦੇ ਉਸ ਪਰਮੇਸ਼ੁਰ ਵਾਹਿਗੁਰੂ ਜੀ ਦਾ ਸਰੂਪ ਹੈ। ਅਨੇਕਾਂ ਵਾਰ ਉਹ ਪਰਮਾਤਮਾ ਨੇ ਭਗਤ ਪ੍ਰਹਿਲਾਦ ਜੀ ਦਾ ਉਧਾਰ ਕੀਤਾ ਹੈ। ਸੋ ਇਹ ਸ਼ਬਦ ਦੇ ਅੰਦਰ ਜਿਵੇਂ ਭਗਤ ਪ੍ਰਹਿਲਾਦ ਜੀ ਦੀ ਪਰਮਾਤਮਾ ਨੇ ਰੱਖਿਆ ਕੀਤੀ ਹੈ, ਪ੍ਰੇਮੀ ਜਨਾਂ ਦੇ ਪੁੱਛਣ 'ਤੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਅੰਦਰ ਉਪਦੇਸ਼ ਦੇ ਕਰਕੇ ਨਿਹਾਲ ਕੀਤਾ। ਔਰ ਇਸੇ ਪ੍ਰਕਾਰ ਅਗਲੇ ਸ਼ਬਦ ਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨ ਦੀ ਜਾਚ ਸਿਖਾਉਂਦੇ ਹੈ ਕਿ ਹੇ ਜੀਵ, ਹਰ ਵੇਲੇ ਨਿਮਰਤਾਵਾਨ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨੇ ਰਹਿਣਾ ਚਾਹੀਦਾ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਐ,
1: ਇਸ ਤਨ ਮਨ ਮਧੇ ਮਦਨ ਚੋਰ।
0: ਜਦੋਂ ਜੀਵ ਦੇ ਹਿਰਦੇ ਵੀ ਸੰਗਰ ਜੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਫਿਰ ਪਰਮਾਰਸ ਦੇ ਰਸਤੇ 'ਤੇ ਚੱਲਦਿਆਂ ਹੋਏ ਜੀਵ ਨੂੰ ਸਮਝ ਪੈਣ ਲੱਗ ਪੈਂਦੀ ਹੈ ਕਿ ਮੇਰੇ ਜੀਵਨ ਦੇ ਵਿੱਚ ਰੁਕਾਵਟਾਂ ਕਿਹੜੀਆਂ ਕਿਹੜੀਆਂ ਪੈਣ ਵਾਲੀਆਂ ਨੇ। ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਧਰਮ ਦੇ ਮਾਰਗ 'ਤੇ ਤੁਰਦਿਆਂ, ਪਰਮਾਰਸ ਦੇ ਰਸਤੇ 'ਤੇ ਚੱਲਦਿਆਂ ਹੋਇਆਂ ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਫਿਰ ਵਾਰ ਵਾਰ ਯਤਨ ਕਰਦਾ। ਜਿਹੜੇ ਸੰਸਾਰ ਦੇ ਸਾਖਤ ਪੁਰਖ ਹੈ ਉਹ ਇਸ ਗੱਲ ਤੋਂ ਬੇਗਿਆਤ ਰਹਿਣਾ ਕਰਦੇ ਹੈ, ਪਰ ਸਰ ਸੰਗਤ ਜੀ ਭਜਨ ਬੰਦਗੀ ਕਰਨ ਵਾਲੇ ਜਿਹੜੇ ਭਜਨੀਕ ਪੁਰਖ ਹੁੰਦੇ ਹੈ ਨਾ, ਜੋ ਇਸ ਮਾਰਗ 'ਤੇ ਤੁਰਦੇ ਆ, ਮਨ ਵਿੱਚ ਜਗਿਆਸਾ ਭਾਵਨਾ ਬਣਾ ਕਰਕੇ ਇਸ ਮਾਰਗ 'ਤੇ ਤੁਰਦੇ ਹੈ ਕਿ ਅਸੀਂ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਸਰੂਪ ਦਾ ਮਿਲਾਪ ਕਰਨਾ, ਪਰਮਾਤਮਾ ਜੀ ਨੂੰ ਪ੍ਰਾਪਤ ਕਰਨਾ ਹੈ। ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਵਾਹਿਗੁਰੂ ਜੀ ਤੋਂ ਵਿਛੜਿਆ ਹੋਇਆ, ਜੋ ਨਿਤ ਹੀ ਵਾਰ ਵਾਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਆ, ਬਹੁਤ ਜਨਮ ਵਿਛੜੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਿਨ੍ਹਾਂ ਦੇ ਮਨ ਵਿੱਚ ਐਸੀ ਆਸਥਾ ਬਣ ਗਈ ਹੈ ਨਾ, ਤਿੰਨਾਂ ਫਿਰ ਸਾਰੀ ਸੰਗਤ ਜੀ ਇਹ ਸੂਖਮ ਵਿਚਾਰਾਂ ਫਿਰ ਸਮਝ ਪੈਣ ਲੱਗ ਪੈਂਦੀਆਂ ਹਨ। ਉਹ ਪਿਆਰ ਵਿੱਚ ਭੇਜ ਕਰਕੇ ਬੇਨਤੀਆਂ ਕਰਦੇ, ਮਹਾਰਾਜ ਇਸ ਤਨ ਮਨ ਮਧੇ ਮਦਨ ਚੋਰ। ਮਹਾਰਾਜ ਇਸ ਤਨ ਦੇ ਅੰਦਰ ਮਨ ਹੈ, ਮਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਬੈਠੇ ਹੋਏ ਹੈ, ਜਿਹੜੇ ਨਿਤ ਮਹਾਰਾਜ ਸਾਡੇ ਮਨ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਚੁਰਾਈ ਜਾਂਦੇ ਹੈ। ਸਾਡੇ ਅਮੋਲਕ ਅੰਦਰ ਦੇ ਜਿਹੜੇ ਸਵਾਸ ਹੈ, ਜਿਨ੍ਹਾਂ ਸਵਾਸਾਂ ਦੀ ਪ੍ਰਕਿਰਿਆ ਕਰਕੇ ਸਾਡਾ ਜੀਵਨ ਹੈ, ਇਹਨਾਂ ਨੂੰ ਵਿਸ਼ੇ ਵਾਸ਼ਨਾ ਵਿੱਚ ਲਗਾ ਕਰਕੇ ਬਰਬਾਦ ਕਰੀ ਜਾਂਦੇ ਹੈ। ਸਾਡਾ ਅਮੋਲਕ ਜੀਵਨ ਜਿਹੜਾ ਇਹਨਾਂ ਨੂੰ ਅਕਾਰਥੀ ਸੰਸਾਰ ਦੇ ਵਿੱਚੋਂ ਲਗਾਈ ਜਾਂਦੇ ਹੈ। ਸੱਚੇ ਪਾਤਸ਼ਾਹ ਮਹਾਰਾਜ, ਇਹੋ ਸਾਡੇ ਤਨ ਦੇ ਅੰਦਰ ਜੋ ਮਨ ਹੈ, ਮਨ ਦੇ ਅੰਦਰ ਮਹਾਰਾਜ ਕਾਮ ਆਦਿਕ ਜਿਹੜੇ ਚੋਰ ਬੈਠੇ ਹਨ,
1: ਗਿਆਨ ਰਤਨ ਹਿਰ ਲੀਨ ਮੋਰ।
0: ਜਿਸ ਕਾਮ ਰੂਪੀ ਚੋਰਾਂ ਨੇ ਮਹਾਰਾਜ ਗਿਆਨ ਰੂਪੀ ਰਤਨ ਨੂੰ ਚੁਰਾ ਲਿਆ ਹੈ, ਕਿਉਂਕਿ ਸਰ ਸੰਗਤ ਜੀ ਬੜੇ ਬੜੇ ਸੰਸਾਰ ਦੇ ਅੰਦਰ ਤਪ ਸਾਧਨਾ ਕਰਨ ਵਾਲੇ, ਜਲ ਧਾਰਾ ਕਰਨ ਵਾਲੇ, ਸੰਸਾਰ ਦੇ ਕਰਮ ਕਾਂਡ ਕਈ ਦੁਨੀਆਂ ਭਰ ਦੇ ਸਾਧਨ ਕਰਨ ਵਾਲੇ ਸਾਧਕ ਪੁਰਖ ਹੋਏ ਹੈ, ਰਿਖੀ ਮੁਨੀ ਤਪ ਕਰਨ ਵਾਲੇ ਤਪਸਵੀ ਜਨ ਵੀ ਹੋ ਚੁੱਕੇ ਹੈ, ਜਿਨ੍ਹਾਂ ਦੇ ਬੜੇ ਸੰਸਾਰ ਦੇ ਵਿੱਚ ਸੂਝਵਾਨ ਅਤੇ ਗਿਆਨਵਾਨ ਵੀ ਅਖਵਾਉਣਾ ਕੀਤਾ, ਪਰ ਸਰ ਸੰਗਤ ਜੀ ਇਹਨਾਂ ਵਿਕਾਰਾਂ ਦੇ ਵਿੱਚ ਗ੍ਰਸੇ ਹੋਇਆ ਮਨ ਜਿਹੜਾ ਤਿੰਨਾਂ ਦੇ ਸੰਸਾਰ ਦੇ ਵਿੱਚ ਜੀਵਨ ਨੂੰ ਬਰਬਾਦ ਕਰ ਦੇਣਾ ਕੀਤਾ ਹੈ। ਸੰਸਾਰ ਦੇ ਵਿੱਚੋਂ ਕਲੰਕ ਲੱਗ ਕਰਕੇ ਸਾਧ ਸੰਗਤ ਜੀ ਗਏ ਹੈ, ਜੀਵਨ ਦਾਗੀ ਹੋ ਕਰਕੇ ਸੰਸਾਰ ਤੋਂ ਜਾਣਾ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਹਿੰਦੇ ਹਨ, ਇਹ ਗਰੀਬਨਵਾਜ ਜਿਹੜਾ ਇਹ ਕਾਮਰੂਪੀ ਚੋਰ ਸਾਡੇ ਅੰਦਰ ਹੈ ਨਾ, ਇਹ ਗਿਆਨ ਰੂਪੀ ਰਤਨ ਨੂੰ ਚੁਰਾਈ ਜਾਂਦਾ ਹੈ। ਮਹਾਰਾਜ ਭਾਵੇਂ ਗਿਆਨਵਾਨ ਵੀ ਸੰਸਾਰ ਦੇ ਵਿੱਚ ਅਸੀਂ ਅਖਵਾਉਂਦੇ ਕਿ ਸਾਨੂੰ ਬੜੀ ਸਮਝ ਹੈ, ਪਰ ਮਹਾਰਾਜ ਜਦੋਂ ਇਹ ਹੈਵੀ ਹੋ ਜਾਂਦਾ, ਆਪਣਾ ਪ੍ਰਭਾਵ ਪਾ ਲੈਂਦਾ ਅਤੇ ਬੜੇ ਵੱਡਿਆਂ ਵੱਡਿਆਂ ਦੀ ਮੱਤ 'ਤੇ ਫਿਰ ਪੜਦਾ ਪੈ ਜਾਂਦਾ ਹੈ। ਅਤੇ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਸੰਸਕ੍ਰਿਤੀ ਸਲੋਕਾਂ ਵਿੱਚ ਫਰਮਾਇਆ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਹੇ ਕਾਮਰੂਪੀ ਵਿਕਾਰ, ਤੋਂ ਬੜੀਆਂ ਟੇਢੀਆਂ ਜੂਨਾਂ ਵੀ ਸੰਸਾਰ ਦੇ ਜੀਵਾਂ ਨੂੰ ਭਰਮਾਉਣਾ ਕਰਦਾ ਹੈ। ਔਰ ਇਸੇ ਪ੍ਰਕਾਰ ਜਿਨ੍ਹਾਂ ਦੇ ਚਿੱਤ ਨੂੰ ਹਿਰ ਲੈਂਦਾ ਭਾਵ ਸ਼ੁਭ ਗੁਣਾਂ ਨੂੰ ਗਿਆਨ ਨੂੰ ਚੁਰਾ ਲੈਣਾ ਕਰਦਾ ਹੈ। ਸੰਸਾਰ ਦੇ ਅੰਦਰ ਉਹਨਾਂ ਨੂੰ ਟੇਢੀਆਂ ਜੂਨਾਂ ਵਿੱਚ ਵਾਰ ਵਾਰ ਭਰਮਾਉਂਦਾ ਹੈ, ਕਦੇ ਕਿਸੇ ਪਾਸੇ ਭਰਮਾਉਣਾ ਕਰਦਾ, ਨਰਕਾਂ ਦੀ ਅੱਗ ਦੇ ਵਿੱਚ ਵਾਰ ਵਾਰ ਉਹਨਾਂ ਜੀਵਾਂ ਨੂੰ ਸੜਨਾ ਪੈਂਦਾ ਹੈ। ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਫਰਮਾਉਂਦੇ ਹੈ, ਜਿਨ ਗਿਆਨ ਰਤਨ ਹਿਰ ਲੀਨ ਮੋਰ। ਮਹਾਰਾਜ, ਮੇਰਾ ਜਿਹੜਾ ਅੰਦਰ ਦਾ ਗਿਆਨ ਰੂਪੀ ਰਤਨ ਹੈ ਨਾ, ਬੜਾ ਹੀ ਅਮੋਲਕ ਸੀਗਾ, ਪਰ ਇਸ ਕਾਮਰੂਪੀ ਚੋਰ ਨੇ ਮਹਾਰਾਜ ਨੂੰ ਚੁਰਾ ਲੈਣਾ ਕੀਤਾ ਹੈ ਔਰ ਮੇਰੀ ਮੱਦ ਤੇ ਭਰਮ ਰੂਪੀ ਪਰਦਾ ਪਾ ਦਿੱਤਾ ਹੈ ਕਿ ਸੰਸਾਰ ਦੇ ਅੰਦਰ ਜਿਹੜਾ ਵਿਸ਼ਿਆਂ ਨੂੰ ਭੋਗ ਲੈਣਾ ਇਹਨਾਂ ਵਿੱਚ ਬੜਾ ਸੁੱਖ ਹੈ। ਮਹਾਰਾਜ, ਐਸਾ ਗਿਆਨ ਰੂਪੀ ਰਤਨ ਵੀ ਤਿਨਾਂ ਨੇ ਚੁਰਾ ਲਿਆ ਹੈ।
1: ਮੈਂ ਅਨਾਥ ਪ੍ਰਭ ਕਹੋ ਕਾਹੇ।
0: ਹੇ ਗਰੀਬ ਨਵਾਜ, ਮੈਂ ਅਨਾਥ ਹਾਂ, ਯਤੀਮ ਹਾਂ, ਕਿਉਂਕਿ ਮੇਰੇ ਕੋਲ ਸੰਤੋਖ ਰੂਪੀ ਪਿਤਾ ਨਹੀਂ, ਖਿਮਾ ਰੂਪੀ ਮਾਂ ਨਹੀਂ ਹੈ। ਪਰ ਤੱਕ ਵੀ ਮਹਾਰਾਜ ਯਤੀਮ ਹਾਂ, ਕਿਉਂਕਿ ਸੰਸਾਰ ਦੇ ਜਿਹੜੇ ਮਾਤਾ ਪਿਤਾ ਕੁਟੰਬ ਉਹ ਵੀ ਪੂਰਬਲੇ ਜਨਮਾਂ ਦਾ ਸੰਯੋਗ ਬਣਿਆ ਕਰਮਾਂ ਦਾ ਹਿਸਾਬ ਚੁਕਾਉਣ ਦੇ ਵਾਸਤੇ। ਅੰਤ ਵੇੜੇ ਤਾਂ ਕੋਈ ਨਹੀਂ ਨਾ ਸਹਾਇਕ ਬਣਨ ਵਾਲਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ, ਗਰੀਬ ਨਵਾਜ, ਮੈਂ ਤਾਂ ਅਨਾਥ ਹਾਂ, ਮਹਾਰਾਜ ਮੇਰਾ ਕੋਈ ਨਹੀਂ ਇਸ ਸੰਸਾਰ ਦੇ ਅੰਦਰ। ਫਿਰ ਇਹ ਪੰਕਤੀ ਪੜੋ ਜੀ।
1: ਮੈਂ ਅਨਾਥ ਪ੍ਰਭ ਕਹੋ ਕਾਹੇ।
0: ਤੇ ਹੇ ਪਰਮਾਤਮਾ ਜੀ, ਫਿਰ ਮੈਂ ਕਿਹਦੇ ਅੱਗੇ ਜਾਗ ਕਰਕੇ ਫਰਿਆਦ ਕਰਾਂ, ਤੁਹਾਡੇ ਤੋਂ ਬਿਨਾਂ ਕਿਸ ਅੱਗੇ ਜਾਗ ਕਰਕੇ ਬੇਨਤੀਆਂ ਕਰਾਂ, ਕਿਸ ਕੋਲ ਜਾਗ ਕਰਕੇ ਮੈਂ ਆਪਣਾ ਅੰਦਰ ਦਾ ਦੁੱਖ ਸੁਣਾਵਾਂ, ਇਹ ਬੇਬੁਲ ਭਾੜੀ ਪੀੜਾ ਨੂੰ ਜਾਗ ਕਰਕੇ ਸੁਣਾਵਾਂ। ਮਹਾਰਾਜ, ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਸਾਡਾ ਕੌਣ ਹੈ? ਗਰੀਬ ਨਵਾਜ, ਸੱਚੇ ਪਾਤਸ਼ਾਹ, ਉਹ ਹਾਂ ਤਉ ਜਾਈਐ ਜਉ ਈਹਾ ਨਾ ਹੋਏ। ਹੋਰ ਦਰ ਤੇ ਜਾਗ ਕਰਕੇ ਦਾਤ ਤਾਂ ਹੀ ਮੰਗਦੇ ਚੰਗੇ ਲੱਗਦੇ ਜੇ ਤੁਹਾਡੇ ਦਰ ਤੋਂ ਨਾ ਮਿਲਦੀ ਹੋਵੇ। ਗਰੀਬ ਨਵਾਜ, ਸੱਚੇ ਪਾਤਸ਼ਾਹ, ਅਸੀਂ ਯਤੀਮ ਹਾਂ, ਅਨਾਥ ਹਾਂ, ਮਹਾਰਾਜ ਤੁਹਾਡੇ ਤੋਂ ਬਿਨਾਂ ਕਿਸ ਅੱਗੇ ਜਾਗ ਕਰਕੇ ਫਰਿਆਦ ਕਰ ਸਕਦੇ ਹਾਂ? ਮਹਾਰਾਜ, ਕਿਹੜਾ ਕਿਹੜਾ ਸੰਸਾਰ ਦਾ ਜੀਵ ਜਿਹੜਾ ਇਹਨਾਂ ਵਿਕਾਰਾਂ ਵਿੱਚ ਗ੍ਰਸ ਕਰਕੇ ਬਿਗੂ ਤੋਂ ਨਹੀਂ ਖਰਾਬ ਹੋਣਾ ਕੀਤਾ, ਨਹੀਂ ਜਿਸ ਨੇ ਖੱਜਲ ਖੁਆਰ ਹੋਣਾ ਕੀਤਾ, ਨਹੀਂ ਜਿਸ ਨੇ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਖੁਆਰ ਹੋਣਾ ਕੀਤਾ? ਮਹਾਰਾਜ, ਸੱਚੇ ਪਾਤਸ਼ਾਹ, ਜੇ ਬੜੇ ਬੜੇ ਸੰਸਾਰ ਦੇ ਜੀਵ ਜਿਹੜੇ ਹੈ, ਬੜੇ ਗਿਆਨਵਾਨ, ਚਤੁਰਵਾਨ, ਸਿਆਣਪਾਂ ਵਾਲੇ, ਸੂਝਵਾਨ, ਉਹ ਅਖਵਾਉਣ ਵਾਲੇ ਵੀ ਮਹਾਰਾਜ ਖੁਆਰ ਹੋ ਗਏ। ਸੱਚੇ ਪਾਤਸ਼ਾਹ, ਮੈਂ ਕੋ ਆਏ, ਫਿਰ ਮੈਂ ਬੱਪੜਾ ਵਿਚਾਰਾ ਭਲਾ ਜੀਵ ਕੀ ਹਾਂ? ਗਰੀਬ ਨਵਾਜ, ਮੇਰੇ ਵਿੱਚ ਫਿਰ ਕਾਹਦਾ ਬਲ ਹੈ ਕਿ ਆਪਣੇ ਬਲ ਦੇ ਨਾਲ ਮੈਂ ਇਸ ਪ੍ਰਬਲ ਵਿਕਾਰਾਂ ਤੋਂ ਬਚ ਸਕਾਂ? ਸੱਚੇ ਪਾਤਸ਼ਾਹ ਜੀ, ਮੇਰਾ ਕੋਈ ਵੀ ਬਲ ਨਹੀਂ। ਤਾਂ ਹੀ ਮਹਾਰਾਜ ਤੁਹਾਡੇ ਦਰ ਤੇ ਆ ਕਰਕੇ ਅਸੀਂ ਬੇਨਤੀਆਂ ਕਰਦੇ ਹਾਂ। ਮਹਾਰਾਜ ਜੀ ਨੇ ਬੇਨਤੀਆਂ ਕਰਨ ਦੀ ਸਾਨੂੰ ਜਾਤ ਸਿਖਾਈ ਹੈ। ਗਰੀਬ ਨਵਾਜ, ਸੱਚੇ ਪਾਤਸ਼ਾਹ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੋ, ਇਹ ਭੀਤਰ ਤੇ ਇਨ ਕਉ ਡਾਰਹੋ, ਆਪਨ ਨਿਕਟ ਬਣਾਵਹੋ। ਸੱਚੇ ਪਾਤਸ਼ਾਹ, ਇਹਨਾਂ ਪ੍ਰਬਲ ਵਿਕਾਰਾਂ ਨੂੰ ਕਿਰਪਾ ਕਰਕੇ ਸਾਡੇ ਤੋਂ ਦੂਰ ਕਰ ਦੇਵੋ। ਗਰੀਬ ਨਵਾਜ, ਸਾਨੂੰ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦੇਣਾ ਕਰੋ। ਜੇ ਵੱਡੇ ਵੱਡੇ ਮਹਾਰਾਜ, ਗਿਆਨਵਾਨ, ਸੂਝਵਾਨ, ਬੜੇ ਚਤੁਰ ਚਲਾਕ ਜਿਹੜੇ ਸੰਸਾਰ ਦੇ ਜੀਵ ਵੀ ਇਹਨਾਂ ਵਿੱਚ ਲੱਗ ਕਰਕੇ ਖੁਆਰ ਹੋ ਗਏ, ਦੁਖੀ ਹੋ ਗਏ ਹੈ, ਤੇ ਮਹਾਰਾਜ ਮੈਂ ਕੋ ਆਹੇ, ਫਿਰ ਮੇਰਾ ਆਪਣਾ ਬਲ ਕੀ ਹੈ?
1: ਮਾਧੋ ਦਾਰੁਨ ਦੁਖ ਸਹਿਓ ਨਾ ਜਾਏ।
0: ਹੇ ਮਾਧੋ, ਮਾਇਆਪਤੀ ਪਰਮੇਸ਼ਰ ਵਾਹਿਗੁਰੂ ਜੀ, ਇਹ ਜਿਹੜਾ ਦਾਰਨ ਦੁੱਖ ਬੜਾ ਹੀ ਭਿਆਨਕ ਦੁੱਖ ਹੈ ਨਾ, ਪ੍ਰਬਲ ਵਿਕਾਰਾਂ ਦਾ, ਇਹ ਸਾਡੇ ਤੋਂ ਸਹਿਣ ਨਹੀਂ ਕੀਤਾ ਜਾਂਦਾ। ਮਹਾਰਾਜ, ਬਹੁਤ ਹੀ ਦਰਦਨਾਕ ਇਹ ਦੁੱਖ ਹੈ। ਦੁਨੀਆਂ ਦੇ ਜਿਹੜੇ ਸੰਸਾਰ ਦੇ ਤਨ ਕਰਕੇ ਦੁੱਖ ਲੱਗਦੇ ਮਹਾਰਾਜ, ਉਹ ਇੰਨੇ ਡਾਢੇ ਅਤੇ ਦਰਦਨਾਕ ਦੁੱਖ ਨਹੀਂ, ਜਿੰਨੇ ਡਾਢੇ ਅਤੇ ਦਰਦਨਾਕ ਦੁੱਖ ਮਹਾਰਾਜ ਪ੍ਰਬਲ ਵਿਕਾਰਾਂ ਦੇ ਹੈ। ਸੱਚੇ ਪਾਤਸ਼ਾਹ ਮਹਾਰਾਜ, ਗਰੀਬ ਨਵਾਜ, ਅਸੀਂ ਫਰਿਆਦ ਕਰਦੇ ਹਾਂ, ਹੇ ਵਾਹਿਗੁਰੂ ਜੀ, ਐਸੀ ਭਿਆਨਕ ਅਤੇ ਡਾਢੇ ਦੁੱਖ ਮਹਾਰਾਜ, ਇਹ ਦਰਦ ਜਿਹੜੇ ਹੈ ਸਾਡੇ ਤੋਂ ਜਰੇ ਨਹੀਂ ਜਾਂਦੇ।
1: ਚਪਲ ਬੁੱਧ ਸੂ ਕਹਾ ਬਸਾਏ।
0: ਹੇ ਮਹਾਰਾਜ, ਜਿਹੜੀ ਮੇਰੀ ਚਪਲ ਬੜੀ ਚੰਚਲ ਬੁੱਧੀ ਹੈ ਨਾ, ਕਹਾ ਬਸਾਏ, ਇਹਦੇ ਨਾਲ ਵੀ ਕਿੱਥੇ ਇਹਨਾਂ ਪ੍ਰਬਲ ਵਿਕਾਰਾਂ ਨੂੰ ਵਸ ਵਿੱਚ ਕੀਤਾ ਜਾਂਦਾ ਹੈ। ਨਹੀਂ ਮਹਾਰਾਜ ਕੀਤਾ ਜਾ ਸਕਦਾ। ਗਰੀਬ ਨਿਵਾਜ ਬੜੇ ਸੰਸਾਰ ਦੇ ਵਿੱਚ ਚੰਚਲਤਾ ਵਾਲੇ, ਸਿਆਣਪਾਂ ਵਾਲੇ, ਬੜੇ ਸੂਝਵਾਨ ਜਿਹੜੇ ਸੰਸਾਰ ਦੇ ਅੰਦਰ ਅਖਵਾਏ ਹੈ, ਉਹਨਾਂ ਨੂੰ ਵੀ ਮਹਾਰਾਜ ਖੱਜਲ ਖੁਆਰ ਹੋਣਾ ਪਿਆ। ਅਤੇ ਗਰੀਬ ਨਿਵਾਜ, ਮੈਂ ਬੱਪੜਾ ਵਿਚਾਰਾ ਜੀਵ ਭਲਾ ਆਪਣੀ ਇਸ ਚੰਚਲ ਬੁੱਧ ਦੇ ਨਾਲ ਕਿਵੇਂ ਨਾ ਵਿਕਾਰਾਂ ਨੂੰ ਵਸ ਵਿੱਚ ਕਰ ਸਕਦਾ ਹਾਂ। ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ ਤਾਂ ਇਹਨਾਂ ਨੂੰ ਵਸ ਵਿੱਚ ਕੀਤਾ ਜਾ ਸਕਦਾ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੇਰੀ ਸਰਨ ਤੇਰਾ ਪਰਵਾਸੈ ਪੰਚ ਦੁਸ਼ਟ ਲੈ ਸਾਧੇ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਤੋਂ ਬਿਨਾਂ ਕਦੇ ਇਹਨਾਂ ਨੂੰ ਵਸ ਵਿੱਚ ਨਹੀਂ ਕੀਤਾ ਜਾ ਸਕਦਾ। ਹੇ ਗਰੀਬ ਨਿਵਾਜ, ਐਸਾ ਭਿਆਨਕ ਇਹਨਾਂ ਦਾ ਸੰਸਾਰ ਦੇ ਅੰਦਰ ਦੁੱਖ ਹੈ, ਮੇਰੋ ਚਪਲ ਬੁੱਧ ਸਿਉ ਕਹਾ ਵਸਾਏ, ਕਿਵੇਂ ਵਸ ਵਿੱਚ ਆ ਸਕਦੇ ਮਹਾਰਾਜ, ਇਹ ਨਾਮੁਮਕਿਨ ਹੈ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
1: ਸਨਕ ਸਨੰਦਨ ਸਿਵ ਸੁਕਾਦ।
0: ਸੱਚੇ ਪਾਤਸ਼ਾਹ ਮਹਾਰਾਜ, ਕਿੰਨੇ ਕਿੰਨੇ ਤਪਸਵੀ ਲੋਕ ਸੰਸਾਰ ਦੇ ਦੇਵ ਦੈਵੀ ਸ਼ਕਤੀਆਂ ਵੀ ਹੋ ਚੁੱਕੀਆਂ ਨੇ। ਬ੍ਰਹਮਾ ਜੀ ਦੇ ਪੁੱਤਰ ਸਨਕ ਸਨੰਦਨ, ਸਨਾਤਨ ਤੇ ਸਨਤ ਕੁਮਾਰ, ਜਿਨ੍ਹਾਂ ਨੇ ਕੇਵਲ 5 ਕੁ ਸਾਲ ਦੀ ਆਰਬਲਾ ਰੱਖੀ ਸੀ ਤਪ ਸਾਧਨਾ ਦੇ ਬਲ ਕਰਕੇ, ਇਹ ਮਨ ਵਿੱਚ ਵਿਚਾਰ ਕਰਕੇ ਕਿ ਬਾਲਕ ਅਵਸਥਾ ਦੇ ਵਿੱਚ ਮਨ ਵਿੱਚ ਵਿਕਾਰ ਨਹੀਂ ਪੈਦਾ ਹੋਣਾ ਕਰਦੇ, ਪਰ ਮਹਾਰਾਜ ਇਹਨਾਂ ਦੇ ਮਨ ਵਿੱਚ ਵੀ ਹੰਕਾਰ ਆ ਗਿਆ ਸੀਗਾ। ਜਦੋਂ ਆਪਣੇ ਪਿਤਾ ਬ੍ਰਹਮਾ ਤੋਂ ਪੁੱਛਿਆ ਕਿ ਇਸ ਤਨ ਦੇ ਅੰਦਰ ਮਨ ਨੂੰ ਕਿਵੇਂ ਰੋਕਿਆ ਜਾ ਸਕਦਾ, ਮਨ ਜਿਹੜਾ ਚੇਤੇ ਨੂੰ ਕਿਵੇਂ ਟਿਕਾਇਆ ਜਾ ਸਕਦਾ ਹੈ, ਤੇ ਬ੍ਰਹਮਾ ਤੋਂ ਜਵਾਬ ਨਹੀਂ ਸੀ ਆਇਆ। ਤੇ ਫਿਰ ਉਹਨੂੰ ਮਖੌਲ ਕਰਨ ਲੱਗ ਪਏ ਸਨ, ਤੂੰ ਕਾਹਦਾ ਸਾਡਾ ਪਿਓ ਹੈ, ਕਾਹਦਾ ਤੂੰ ਸਾਡਾ ਪਿਤਾ ਹੈ, ਜੇ ਤੇਰੇ ਕੋਲ ਸਾਡੇ ਸਵਾਲ ਦਾ ਜਵਾਬ ਹੀ ਨਹੀਂ। ਤੇ ਫਿਰ ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤ ਸੰਗਤ ਜੀ। ਭਗਵਾਨ ਜੀ ਨੇ ਹੰਸਾ ਅਵਤਾਰ ਧਾਰਨ ਕੀਤਾ ਉਸ ਸਮੇਂ। ਤੇ ਜਦੋਂ ਇਹਨਾਂ ਸਨਕਾਦਕਾਂ ਦੇ ਸਨਮੁਖ ਹੋਏ, ਨਾ ਪੁੱਛਣ ਲੱਗੇ ਤੁਸੀਂ ਕੌਣ ਹੋ, ਤੇ ਅੱਗੋਂ ਹੰਸਾ ਅਵਤਾਰ ਜੀ ਕਹਿਣਗੇ ਤੁਹਾਡਾ ਸਵਾਲ ਹੀ ਜਿਹੜਾ ਇਹ ਗਲਤ ਹੈ, ਜਿਵੇਂ ਦਾ ਸਰੀਰ 5 ਭੌਤਿਕ ਸਰੀਰ ਤੁਹਾਡਾ, 5 ਤੱਤਾਂ ਦਾ, ਮੇਰਾ ਵੀ 5 ਤੱਤਾਂ ਦਾ ਹੀ ਸਰੀਰ ਹੈ। ਤੇ ਫਿਰ ਕਹਿਣ ਲੱਗੇ ਜੀ ਸਾਡੇ ਸਵਾਲ ਦਾ ਜਵਾਬ ਦਿਓ, ਹੋਰ ਬਹੁਤੀਆਂ ਗੱਲਾਂ ਨਾ ਸਾਡੇ ਨਾਲ ਕਰੋ, ਦੱਸੋ ਇਸ ਤਨ ਦੇ ਅੰਦਰ ਚਿੱਤ ਨੂੰ ਕਿਵੇਂ ਰੋਕਿਆ ਜਾ ਸਕਦਾ, ਇਹ ਰੁਕਦਾ ਹੀ ਨਹੀਂ, ਕਿਸ ਨਾਲ ਇਹਨੂੰ ਰੋਕਿਆ ਜਾ ਸਕਦਾ। ਤੇ ਹੰਸਾ ਅਵਤਾਰ ਰੂਪ ਹੋ ਕਰਕੇ ਭਗਵਾਨ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਸ਼ਬਦ ਤੋਂ ਬਿਨਾਂ ਇਸ ਚਿੱਤ ਨੂੰ ਕਦੇ ਨਹੀਂ ਰੋਕਿਆ ਜਾ ਸਕਦਾ। ਗੁਰੂ ਕਾ ਸ਼ਬਦ ਇਸ ਭਟਕਦੇ ਹੋਏ ਮਨ ਨੂੰ ਭੱਜ ਦੌੜ ਕਰਦੇ ਹੋਏ ਚਿੱਤ ਨੂੰ ਟਿਕਾ ਸਕਦਾ। ਤੇ ਜਦੋਂ ਇਹ ਜਵਾਬ ਦਿੱਤਾ ਫਿਰ ਝੁੱਕ ਕਰਕੇ ਨਮਸਕਾਰਾਂ ਕੀਤੀਆਂ ਸਨ। ਔਰ ਇਸੇ ਪ੍ਰਕਾਰ ਭਗਤ ਕਬੀਰ ਜੀ ਕਹਿਣ ਲੱਗੇ ਹੈ, ਸਨਕ ਸਨੰਦਨ ਸਿਵ ਸੁਕਾਦ, ਸਿਵ ਨਾਮ ਸ਼ਿਵ ਜੀ ਦਾ। ਅਤੇ ਸਤ ਸੰਗਤ ਜੀ, ਸ਼ਿਵ ਜੀ ਭਾਵੇਂ ਕਿੰਨਾ ਕਿੰਨਾ ਹਜ਼ਾਰਾਂ 88,000 ਵਾਰਾ ਲਗਾਤਾਰ ਚੌਂਕੜਾ ਲਾ ਕਰਕੇ ਸਮਾਧੀ ਵਿੱਚ ਲੀਨ ਰਹਿੰਦਾ, ਪਰ ਦੇਖ ਲਓ ਲੰਮੇਰਾ ਸਮਾਂ ਤਪੱਸਿਆ ਕਰਨ ਦੇ ਬਾਵਜੂਦ ਵੀ ਮਨ ਜਿਹੜਾ ਹੈ ਨਾ ਇਹ ਵੀ ਵਿਚਲਿਤ ਹੋ ਜਾਣਾ ਕੀਤਾ ਹੈ। ਮੋਹਣੀ ਅਵਤਾਰ ਵੇਲੇ ਕਿੱਦਾਂ ਦੀ ਦਸ਼ਾ ਬਣ ਗਈ ਸੀ ਸ਼ਿਵ ਜੀ ਦੀ। ਇਸੇ ਪ੍ਰਕਾਰ ਜਦੋਂ ਭ੍ਰਿੰਗੂ ਨੇ ਪਰਖ ਕਰਨ ਦੇ ਵਾਸਤੇ ਕਿ ਬੜੀ ਤਪੱਸਿਆ ਕਰਦਾ ਹੈ ਸ਼ਿਵ ਜੀ ਭਗਵਾਨ, ਆ ਕਰਕੇ ਕਿਹਾ, ਕਹਿੰਦੇ ਤੂੰ ਧੂਣੀਆਂ ਤਾਹ ਕਰਕੇ ਬੈਠਾ ਰਹਿੰਦਾ, ਭੰਗੜਾ ਤੂੰ ਭੰਗ ਹੀ ਪੀਂਦਾ ਰਹਿੰਦਾ, ਸ਼ਮਸ਼ਾਨ ਘਰ ਦੇ ਵਿੱਚ ਤੂੰ ਬੈਠਾ ਰਹਿੰਦਾ। ਜਦੋਂ ਇਹੋ ਪਰਖ ਕਰਨੀ ਚਾਹੀਦੀ, ਤਰਸ਼ੂਲ ਲੈ ਕੇ ਪਿੱਛੇ ਪਿੱਛੇ ਭੱਜ ਗਏ ਸੀ ਕ੍ਰੋਧ ਵਸ਼ ਹੋ ਕਰਕੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸ਼ਿਵ ਜੀ ਵੇ ਔਰ ਸੁਕਾਦ, ਸੁਕਾਦ ਕਹਿੰਦੇ ਸੁਖਦੇਵ ਮੁਨੀ ਨੂੰ, ਸੁਖਦੇਵ ਮੁਨੀ ਦੀ ਸਿਹਤ ਆਦਿਕ ਹੋਰ ਵੀ ਜਿਤਨੇ ਕਈ ਮੁਨੀ ਜਨ ਹੈ ਉਹਨਾਂ ਨੇ ਵੀ ਸਾਧ ਸੰਗਤ ਜੀ ਬੜਾ ਮਨ ਦੇ ਵਿੱਚ ਹੰਕਾਰ ਕੀਤਾ। ਸੁਖਦੇਵ ਮੁਨੀ ਨੇ ਜਨਮ ਲੈਂਦੇ ਸਾਰੀ ਬਨਵਾਸੀ ਲੈ ਲਈ, ਜੰਗਲ ਵੀ ਚਲਾ ਗਿਆ। ਅਤੇ ਜਦੋਂ ਪਿਤਾ ਨੇ ਸਮਝਾਇਆ ਕਿ ਜਨਕ ਰਾਜੇ ਕੋਲ ਜਾ ਕਰਕੇ ਗੁਰੂ ਧਾਰਨ ਕਰਕੇ ਗਿਆਨ ਲੈ ਲੈ, ਇਹਨੇ ਜਾ ਕਰਕੇ ਸ਼ੰਕਾ ਕਰ ਲਿਆ ਸੀਗਾ। ਇਹ ਭਗਤ ਕਬੀਰ ਜੀ ਕਹਿਣ ਲੱਗੇ, ਮਹਾਰਾਜ ਇਹ ਬੜੇ ਸੰਸਾਰ ਦੇ ਅੰਦਰ ਜਿਹੜੇ ਨਾਮਵਰ ਹੋਏ ਹਨ, ਸੂਝਵਾਨ ਤਪੱਸਿਆ ਕਰਨ ਵਾਲੇ, ਫਿਰ ਦੈਵੀ ਸ਼ਕਤੀਆਂ ਵਾਲੇ ਵੀ ਹੋਏ ਹੈ, ਇਹਨਾਂ ਨੇ ਵੀ ਇਹ ਕ੍ਰੋਧ ਹੰਕਾਰ ਆਦਿਕ ਵਿਕਾਰਾਂ ਵਿੱਚ ਗ੍ਰਸਣਾ ਕੀਤਾ।
1: ਨਾਭ ਕਮਲ ਜਾਣੈ ਬ੍ਰਹਮਾਦ,
0: ਔਰ ਨਾਭ ਕਮਲ ਦੇ ਵਿੱਚੋਂ, ਵਿਸ਼ਨੂੰ ਦੀ ਨਾਭੀ ਵਿੱਚੋਂ ਕਮਲ ਪੈਦਾ ਹੋਇਆ, ਉਸ ਕਮਲ ਦੇ ਵਿੱਚੋਂ ਬ੍ਰਹਮਾ ਜੀ ਦਾ ਜਨਮ ਹੋਇਆ। ਪਰ ਦੇਖ ਲਓ ਮਨ ਵਿੱਚ ਹੰਕਾਰ ਪੈਦਾ ਹੋ ਗਿਆ ਸੀਗਾ, ਇਹ ਛੋਟੀ ਜਿਹੀ ਨਾਲੀ ਮੈਨੂੰ ਕਿਵੇਂ ਭਲਾ ਜਨਮ ਦੇ ਸਕਦੀ ਹੈ। ਔਰ ਸੱਤੀ ਯੁੱਗ ਉਸ ਨਾਲੀ ਦੇ ਵਿੱਚ ਸਤ ਸੰਗਤ ਜੀ ਉਹਦਾ ਅੰਤ ਨਹੀਂ ਸੀਗਾ ਪਾਇਆ ਗਿਆ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਸੱਤੀ ਯੁੱਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨ ਹਾਰੈ, ਧੁੰਦੂ ਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਸੱਤੀ ਯੁੱਗ ਨਾਲੀ ਦਾ ਹੀ ਨਹੀਂ ਅੰਤ ਪਾਇਆ ਗਿਆ ਸੀਗਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇਹੋ ਨਾਭ ਕਮਲ ਜਾਣੈ ਬ੍ਰਹਮਾਦ, ਬ੍ਰਹਮ ਆਦਿਕ ਜਿਹੜੀ ਸ੍ਰਿਸ਼ਟੀ ਦੀ ਘਾੜਤ ਘੜਨ ਵਾਲੇ ਹੈ, ਉਹਦਾ ਮਨ ਵਿੱਚ ਵੀ ਹੰਕਾਰ ਪੈਦਾ ਹੋ ਗਿਆ ਸੀਗਾ।
1: ਜਨ ਜੋਗੀ ਜਟਾ ਸਹਾਰ
0: ਕਬ ਜਨ ਕਹੀਏ, ਜਿਹੜੇ ਕਵੀ ਜਨ ਹੈ, ਬੜੇ ਬੜੇ ਸੰਸਾਰ ਦੇ ਵਿੱਚ ਕਵੀ ਜਨ ਹੋ ਚੁੱਕੇ ਹੈ। ਜਿਵੇਂ ਵਾਲਮੀਕ ਨੇ ਸ਼੍ਰੀ ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋਂ 10,000 ਪਹਿਲਾਂ ਹੀ ਸਾਰੇ ਸੰਗਤ ਜੀ ਰਮਾਇਣ ਲਿਖ ਦਿੱਤੇ ਸੀਗੇ, ਅਤੇ ਉਹਦਾ ਹੀ ਹੰਕਾਰ ਚੱਕੀ ਫਿਰਦਾ ਸੀ ਮਨ ਦੇ ਅੰਦਰ, ਬੜਾ ਮਨ ਦੇ ਵਿੱਚ ਹੰਕਾਰ ਲਈ ਫਿਰਦਾ ਸੀਗਾ। ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਕਹਿੰਦੇ, ਕਬ ਜਨ ਜੋਗੀ, ਅਤੇ ਜਿਹੜੇ ਕੰਨ ਪਾਟੇ ਜੋਗੀ ਹੈ ਜਾਂ ਫਿਰ ਜਟਾਂ ਧਾਰ ਜੜਾਵਾਂ ਨੂੰ ਵਧਾਉਣ ਵਾਲੇ ਜਿਹੜੇ ਸੰਸਾਰ ਦੇ ਜੀਵ ਹੈ, ਉਹਨਾਂ ਦੇ ਮਨ ਵਿੱਚ ਜਟਾਵਾਂ ਵਧਾਉਣ, ਇਹਦਾ ਹੀ ਬੜਾ ਮਨ ਵਿੱਚ ਹੰਕਾਰ ਕਿ ਅਸੀਂ ਜਟਾਂ ਧਾਰੀ ਹਾਂ। ਯੋਗੀ ਪੁਰਖਾਂ ਦੇ ਮਨ ਵਿੱਚ ਯੋਗ ਮਤ ਧਾਰਨ ਕਰਨ ਦਾ, ਯੋਗਾ ਅਭਿਆਸ ਦਾ ਮਨ ਵਿੱਚ ਹੰਕਾਰ ਹੈ। ਜਿਵੇਂ ਸਾਧ ਸੰਗਤ ਜੀ ਕਈ ਯੋਗੀ ਜਿਹੜੇ ਉਹਨਾਂ ਦੀ ਵੀ ਦੁਰਦਸ਼ਾ ਹੋਣਾ ਕੀਤੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਗਤ ਰਸਨਾ ਦੁਆਰਾ ਕਹਿੰਦੇ, ਕਬ ਜਨ ਯੋਗੀ ਜਟਾ ਧਾਰ, ਭਾਵੇਂ ਮਹਾਰਾਜ ਕਵੀ ਜਨ ਹੈ, ਭਾਵੇਂ ਯੋਗੀ ਪੁਰਖ ਹੈ, ਭਾਵੇਂ ਜਟਾ ਧਾਰ ਜੜਾਵਾਂ ਨੂੰ ਵਧਾਉਣ ਵਾਲੇ ਜਿਹੜੇ ਸੰਸਾਰ ਦੇ ਜਟਾਂ ਧਾਰੀ ਹਨ,
1: ਸਭ ਆਪਨ ਅਵਸਰ ਚਲੇ ਸਾਰ,
0: ਇਹ ਬੜੇ ਆਪੋ ਆਪਣੇ ਸਮਿਆਂ ਦੇ ਅੰਦਰ ਬੜੇ ਸਿਆਣਪ ਵਾਲੇ ਤੇ ਸੂਝਤਾ ਦੇ ਨਾਲ ਜੀਵਨ ਨਿਰਬਾਹ ਕਰਨ ਵਾਲੇ ਗਿਣੇ ਜਾਂਦੇ ਸਨ। ਆਪੋ ਆਪਣੇ ਸਮਿਆਂ ਦੇ ਵਿੱਚ ਮਹਾਰਾਜ ਉਹ ਵੀ ਸੰਸਾਰ ਤੋਂ ਕਲੰਕੀ ਬਣ ਕੇ ਦਾਗ ਲਵਾ ਕਰਕੇ ਸੰਸਾਰ ਤੋਂ ਗਏ ਹੈ, ਤਾਂ ਵੀ ਬੜੇ ਸੰਸਾਰ ਦੇ ਵਿੱਚ ਸੂਝਵਾਨ ਗਿਣੇ ਜਾਂਦੇ ਸਨ।
1: ਅਥਾਹੋ ਮੋਹੇ ਥਾਹ ਨਾਹੀ,
0: ਹੇ ਪਰਮਾਤਮਾ ਜੀ ਆਪ ਜੀ ਦਾ ਸਰੂਪ ਅਥਾਹੋ ਹੈ, ਤੁਹਾਡੇ ਸਰੂਪ ਦਾ ਕੋਈ ਅੰਤ ਨਹੀਂ ਪਾ ਸਕਦਾ। ਮਹਾਰਾਜ ਗਰੀਬਨਵਾਜ ਕਿਸੇ ਵੀ ਸੰਸਾਰ ਦੀ ਸ਼ਕਤੀ ਤੋਂ ਤੁਹਾਡੇ ਸਰੂਪ ਦਾ ਅੰਤ ਨਹੀਂ ਪਿਆ, ਅਤੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਬੱਪੜਾ ਜੀ ਭਾਲਾ ਕੀ ਤੁਹਾਡੇ ਸਰੂਪ ਦਾ ਥਾਹ ਕੋ ਅੰਤ ਪਾ ਸਕਦਾ, ਇਹ ਨਾਮੁਮਕਿਨ ਹੈ।
1: ਰਬ ਦੀਨਾ ਨਾਥ ਦੁੱਖ ਕਹੋ ਕਾਹੇ,
0: ਹੇ ਅਕਾਲ ਪੁਰਖ ਪਰਮੇਸ਼ਰ ਜੀ, ਦੀਨਾ ਨਾਥ ਗਰੀਬਾਂ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਜੀ, ਮਹਾਰਾਜ ਆਪਣਾ ਦੁੱਖ ਕਿਸ ਕੋਲ ਜਾ ਕਰਕੇ ਕਹਿਣਾ ਕਰਾਂ। ਹੇ ਮਹਾਰਾਜ ਦੀਨ ਦਰਦ ਨਿਵਾਰ ਠਾਕੁਰ ਸੱਚੇ ਪਾਤਸ਼ਾਹ ਆਪ ਜੀ ਦੀਨਾਂ ਦੇ ਗਰੀਬਾਂ ਦੇ ਦਰਦਾਂ ਦੇ ਦੁੱਖਾਂ ਨੂੰ ਨਿਵਿਰਤ ਕਰਨ ਵਾਲੇ ਹੋ, ਇਸ ਕਰਕੇ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਮਹਾਰਾਜ ਪ੍ਰਭ ਦੀਨਾ ਨਾਥ ਦੁੱਖ ਕਹਾਉ ਕਾਹੇ, ਕਿਹਦੇ ਕੋਲ ਜਾ ਕਰਕੇ ਦੁੱਖ ਕਹਾ, ਕਿਉਂਕਿ ਜੇ ਸੰਸਾਰ ਦੇ ਅੰਦਰ ਇਹ ਮਹਾਰਾਜ ਦੁੱਖੜਾ ਕਿਸੇ ਨੂੰ ਸੁਣਾਉਂਦੇ ਹਨ ਤੇ ਕਈ ਗੁਣਾ ਵੱਧ ਆਪਣੇ ਦੁੱਖਾਂ ਦੀਆਂ ਪੰਡਾਂ ਸਾਨੂੰ ਖੋਲ੍ਹ ਕਰਕੇ ਦੱਸਦੇ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸਲੋਕ ਹੈ ਨਾ, ਕਬੀਰ ਮੈਂ ਜਾਣਿਆ ਦੁੱਖ ਮੁੱਝ ਕੂ, ਦੁੱਖ ਸਬਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਹ ਇੱਕ ਘਰ ਦੀ ਗੱਲ ਨਹੀਂ, ਪਤਾ ਨਹੀਂ ਮਹਾਰਾਜ ਕਿੰਨੇ ਸਭ ਸੰਸਾਰ ਭਰ ਦੇ ਜੀਵਾਂ ਦੇ ਘਰਾਂ ਦੇ ਵਿੱਚ ਐਸੀਆਂ ਵਿਕਾਰਾਂ ਰੂਪੀ ਅੱਗਾਂ ਲੱਗੀਆਂ ਨੇ, ਦੁੱਖਾਂ ਰੂਪੀ ਅੱਗਾਂ ਪ੍ਰਚੰਡ ਬਲ ਰਹੀਆਂ ਨੇ। ਇਸ ਕਰਕੇ ਮਹਾਰਾਜ ਮੈਂ ਇਹ ਡਾਢਾ ਦੁੱਖ ਦਰਦਨਾਕ ਭਿਆਨਕ ਦੁੱਖ ਕਿਸ ਕੋਲ ਜਾ ਕਰਕੇ ਦੱਸਣਾ ਕਰਾਂ।
1: ਜਨਮ ਮਰਨ ਦੁੱਖ ਆਸ ਧੀਰ,
0: ਹੇ ਗਰੀਬਨਵਾਜ ਕੇਵਲ ਤੁਹਾਡੇ ਚਰਨਾਂ ਤੇ ਅਸੀਂ ਭਰੋਸਾ ਰੱਖਿਆ, ਆਪ ਕਿਰਪਾ ਕਰਕੇ ਸੰਸਾਰ ਦੇ ਜੰਮਣ ਤੇ ਮਰਨ ਦੇ ਦੁੱਖਾਂ ਤੋਂ ਸਾਨੂੰ ਧੀਰਜਤਾ ਦੇਣਾ ਕਰੋ, ਸਾਡੇ ਮਨ ਨੂੰ ਮਹਾਰਾਜ ਧੀਰਜਤਾ ਬਖਸ਼ੋ। ਗਰੀਬਨਵਾਜ ਤੁਹਾਡੀ ਕਿਰਪਾ ਤੋਂ ਬਿਨਾਂ, ਤੁਹਾਡੀ ਰਹਿਮਤ ਬਖਸ਼ਿਸ਼ ਤੋਂ ਬਿਨਾਂ ਕਦੇ ਜੰਮਣ ਤੇ ਮਰਨ ਤੋਂ ਮਹਾਰਾਜ ਛੁੱਟਿਆ ਨਹੀਂ ਜਾ ਸਕਦਾ, ਇਹ ਮਨ ਧੀਰਜਵਾਨ ਹੋਏ ਨਹੀਂ ਸਕਦਾ ਤੁਹਾਡੀ ਮਿਹਰ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ। ਇਸ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਆਤ ਧੀਰ ਤੁਹਾਡੇ ਤੇ ਅਸੀਂ ਮਹਾਰਾਜ ਭਰੋਸਾ ਰੱਖਣਾ ਕੀਤਾ ਹੈ। ਆਪ ਕਿਰਪਾ ਕਰਕੇ ਸਾਨੂੰ ਪਰਮ ਉਪਦੇਸ਼ ਬਖਸ਼ਿਸ਼ ਕਰਕੇ ਸਾਡੇ ਮਨ ਨੂੰ ਧੀਰਜ ਤਾਂ ਹੌਸਲਾ ਦੇਣਾ ਕਰੋ, ਕਿਉਂਕਿ ਸਤਿਗੁਰੂ ਜੀ ਜਦੋਂ ਸਿੱਖ ਨੂੰ ਪਰਮ ਉਪਦੇਸ਼ ਬਖਸ਼ਿਸ਼ ਕਰਦੇ ਹੈ ਨਾ, ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹੈ ਨਾ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਉਹ ਗੁਰੂ ਕਾ ਸਿੱਖ ਨਿਰਵਿਕਾਰ ਹੋ ਕੇ ਜੀਵਨ ਨਿਰਬਾਹ ਕਰਨ ਲੱਗ ਪੈਂਦਾ। ਜਿਨ੍ਹਾਂ ਤੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਿੱਖਿਆ ਸਿਖਾ ਦਿੰਦੇ ਹੈ, ਮਹਾਰਾਜ ਕਿਰਪਾ ਕਰੋ ਜਿਸ ਕਰਕੇ ਸਾਡੇ ਮਨ ਨੂੰ ਧੀਰਜਤਾ ਮਿਲ ਜਾਏ। ਮਹਾਰਾਜ ਤੁਹਾਡੇ ਤੋਂ ਬਿਨਾਂ ਕਿਸ ਅੱਗੇ ਜਾ ਕਰਕੇ ਫਰਿਆਦ ਕਰ ਸਕਦੇ ਹਾਂ?
1: ਸੁਖ ਸਾਗਰ ਗੁਣ ਰੋ ਕਬੀਰ।
0: ਭਗਤ ਕਬੀਰ ਸਾਹਿਬ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰਦੇ ਹਨ, ਹੇ ਮਹਾਰਾਜ ਐਸੀ ਕਿਰਪਾ ਕਰੋ, ਸੁਖਾਂ ਦੇ ਸਾਗਰ ਪਰਮੇਸ਼ਰ ਜੀ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ। ਮਹਾਰਾਜ ਆਪ ਜੀ ਦੇ ਗੁਣਾਂ ਨੂੰ ਪ੍ਰੀਤ ਰੂਪ ਰਸਨਾ ਦੀ ਸਿਹਤ ਹੋ ਕੇ ਉਚਾਰਨ ਕਰਦੇ ਰਹੀਏ। ਐਸੀ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਕਿਉਂਕਿ ਜੇ ਤੁਹਾਡੀ ਕਿਰਪਾ ਹੋਵੇ ਗੁਣ ਵੀ ਮਹਾਰਾਜ ਤਾਂ ਹੀ ਗਾਏ ਜਾ ਸਕਦੇ ਜੇ ਤੁਹਾਡੀ ਕਿਰਪਾ ਹੋਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ, ਰਹਿਮਤ ਤੋਂ ਬਿਨਾਂ ਕਦੇ ਤੁਹਾਡੇ ਗੁਣ ਵੀ ਨਹੀਂ ਗਾਏ ਜਾ ਸਕਦੇ। ਤੁਹਾਡਾ ਨਾਮ ਵੀ ਕਿਰਪਾ ਦੇ ਨਾਲ ਹੀ ਜਪਿਆ ਜਾਂਦਾ। ਗਰੀਬ ਨਵਾਜ ਜਿਨ੍ਹਾਂ 'ਤੇ ਆਪ ਜੀ ਕਿਰਪਾ ਕਰ ਦਿੰਦੇ ਹੋ ਨਾ, ਆਪ ਜਪਾਏ ਜਪੈ ਸੋ ਨਾਓ, ਆਪ ਗਾ ਵਾਏ ਸੋ ਹਰ ਗੁਣ ਗਾਓ। ਉਹ ਜੀ ਫਿਰ ਪਿਆਰ ਵਿੱਚ ਭੇਜ ਕਰਕੇ ਪਰਮੇਸ਼ੁਰ ਜੀ ਆਪ ਜੀ ਦੇ ਗੁਣਾਂ ਨੂੰ ਗਾਉਂਦਾ, ਜਿਨ੍ਹਾਂ 'ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ। ਐਸੀ ਮਹਾਰਾਜ ਸਾਡੇ 'ਤੇ ਕਿਰਪਾ ਰਹਿਮਤ ਕਰੋ। ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਵਿਚਾਰ ਅੰਦਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਦਾ ਸਾਨੂੰ ਸਤਿ ਸੰਗਤ ਜੀ ਇਹ ਜਾਤ ਸਿਖਾਈ ਹੈ ਕਿ ਵੀ ਨਿਮਰਤਾਵਾਨ ਹੋ ਕਰਕੇ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰਨੀਆਂ ਨੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋਦੜੀਆਂ ਕਰਨੀਆਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਆਪਣਾ ਦਰਦਨਾਕ ਜੋ ਦੁੱਖ ਹੈ ਸੱਚੇ ਪਾਤਸ਼ਾਹ ਕਿਸ ਕੋਲ ਜਾ ਕਰਕੇ ਸੁਣਾ ਸਕਦੇ ਆ। ਤੁਹਾਡੇ ਤੋਂ ਬਿਨਾਂ ਮਹਾਰਾਜ ਇਹਨਾਂ ਦੁੱਖਾਂ ਤੋਂ ਕਿਤੇ ਵੀ ਜਾ ਕੇ ਸਾਨੂੰ ਰਾਹਤ ਨਹੀਂ ਕਦੇ ਮਿਲ ਸਕਦੀ। ਗਰੀਬ ਨਵਾਜ ਤੁਹਾਡੀ ਰਹਿਮਤ ਹੋਵੇ, ਬਖਸ਼ਿਸ਼ ਹੋਵੇ, ਤਾਂ ਹੀ ਆਤਮਿਕ ਸੁੱਖ ਮਿਲ ਸਕਦਾ ਹੈ, ਤਾਂ ਹੀ ਇਹਨਾਂ ਵਿਕਾਰਾਂ ਰੂਪੀ ਚੋਰਾਂ ਤੋਂ ਬਚਿਆ ਜਾ ਸਕਦਾ ਹੈ, ਤਾਂ ਹੀ ਜੀਵਨ ਸੁਖਾਲਾ ਬਣ ਸਕਦਾ ਹੈ ਜੇ ਤੁਹਾਡੀ ਕਿਰਪਾ ਹੋਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਮਿਹਰ ਕਰਨ, ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਤਿਗੁਰੂ ਜੀ ਦੇ ਬਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ। ਅੱਜ ਦੇ ਵਿਚਾਰ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਦੇਹੋ ਸੱਜਣ ਅਸੀਸੜੀਆ ਜਿਉਂ ਹੋ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦੇ ਹਾਂ। ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਨਤੀ ਮਹਾਂਹਾਜ਼ਰ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ, ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖਿ ਉਜਲ ਸਦਾ ਸੁਖੀ।

ਮਾਤੇ ਉਹ ਗੰਡੇ ਆ ਮੰਡੇ ਫਿਰ ਕੰਡੇ ਫਿਰ ਮਾਤੇ ਨਾ ਜਾਤੇ ਨਾ ਪਾਤੇ ਨਾ ਸਤਰੇ ਨਾ ਮਿੱਤਰੇ ਸੋ ਭੂਤੇ ਭਵਿੱਖੇ ਭਵਾਨੇ ਅਚਿੱਤਰੇ ਨਾਰਾਇਣ ਨ ਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਚੋਭੰ ਨ ਭੂਤੰ ਅਭੇਖੰ ਨਾ ਸਤਰੰ ਨ ਮਿੱਤਰੰ ਨ ਨੇਹੰ ਨ ਗੇਹੰ ਸਦੈਵੰ ਸਦਾ ਸਰਬ ਸਰਬਤਰ ਸਨੇਹੰ ਨਾ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਅਜੋਨੀ ਅਛਯਾ ਦਦਵੈ ਅਜੋਹੰ ਨਾ ਜਨਮੰ ਨ ਮਰਨੰ ਨ ਬਰਨੰ ਨ ਵਿਆਧੰ ਨ ਰੋਗੰ ਨ ਸੋਗੰ ਨ ਪੈ ਨਿਰਭਿਖਾਦੰ ਆਸ਼ੀਦੰ ਅਭੇਦੰ ਅਕਰਮੰ ਅਕਾਲੰ ਅਖੰਡੰ ਅਭੰਡੰ ਪ੍ਰਚੰਡੰ ਅਪਾਲੰ ਨ ਤਾਤੰ ਨ ਮਾਤੰ ਨ ਜਾਤੰ ਨ ਕਾਇੰ ਨ ਨੇਹੰ ਨ ਗੇਹੰ ਨ ਪਰਮੰ ਨ ਪਾਯੰ ਨ ਰੂਪੰ ਨ ਭੂਪੰ ਨ ਕਾਇੰ ਨ ਕਰਮੰ ਨ ਤ੍ਰਾਸੰ ਨ ਪ੍ਰਾਸੰ ਨ ਭੇਦੰ ਨ ਭਰਮੰ ਸਦੈਵੰ ਸਦਾ ਸਿੱਧ ਬਿਰਧੰ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ।

ਰੇਖ, ਜਹ ਜਨਮ ਜਾਤ ਨਹੀਂ ਪਰਮ ਪੇਖ, ਜੇ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਕੇ ਨਹੀਂ ਪਿੱਤਰ ਮਾਤ, ਜੇ ਨਾਮ ਥਾਮ ਨਹੀਂ ਵਰਗ ਵਿਆਤ, ਜੇ ਰੋਗ ਸੋਗ ਨਹੀਂ ਸਤਰ ਸਾਧ, ਜੇ ਤ੍ਰਾਸਵਾਸ ਨਹੀਂ ਦੇਹ ਨਾਸ, ਜੇ ਆਦਿ ਅੰਤ ਨਹੀਂ ਰੂਪ ਰਾਸ, ਜੇ ਰੋਗ ਸੋਗ ਨਹੀਂ ਜੋਗ ਜੁਗਤ, ਜੇ ਤ੍ਰਾਸ ਆਸ ਨਹੀਂ ਭੂਮ ਭੁਗਤ, ਜੇ ਕਾਲ ਬਿਆਲ ਕੱਟਿਓ ਨਾ ਅੰਗ, ਅੱਛਾ ਸਰੂਪ ਅੱਖੈ ਅਪਹੰਗ, ਜਹ ਨੇਤ ਨੇਤ ਉਚਰੰਤ ਬੇਦ, ਜੈ ਅਲਗ ਰੂਪ ਕਥਤ ਕਤੇਵ, ਜੈ ਅਲਗ ਰੂਪ ਆਸਨ ਅਡੋਲ, ਜਹ ਅਮ ਤੇਜ ਅੱਛੈ ਅਤੁਲ, ਜਹ ਧਿਆਨ ਕਾਜ ਮੁਨ ਜਨ ਅਨੰਤ, ਕਈ ਕਲਪ ਜੋਗ ਸਾਧ ਦੁਰੰਤ, ਤਨ ਸੀਤ ਘਾਮ ਬਰਖਾ ਸਹੰਤ, ਕਈ ਕਲਪ ਏਕ ਆਸਨ ਬੇਤੰਤ, ਕਈ ਜਤਨ ਜੋਗ ਵਿਦਿਆ ਵਿਚਾਰ, ਸਾਧੰਤ ਤਦਤ ਪਾਵਤ ਨਾ ਪਾਰ, ਕਈ ਉਰਧ ਬਾਹ ਦੇਸਨ ਪ੍ਰਮੰਤ, ਕਈ ਉਰਧ ਮਧ ਭਾਵਕ ਝੁਲੰਤ, ਕਈ ਸਿਮਰਤ ਸ਼ਾਸਤਰ ਉਚਰੰਤ ਬੇਦ, ਕਈ ਕੋਕ ਕਾਵ ਕਥਤ ਕਤੇਬ, ਕਈ ਅਗਨ ਹੋਤਰ ਕਈ ਪੌਣ ਆਹਾਰ, ਕਈ ਅਕਰਤ ਕੋਟ ਮ੍ਰਿਤ ਕੋ ਆਹਾਰ, ਕਈ ਕਰਤ ਸਾਕ ਪੈ ਪੱਤਰ ਪੱਛ, ਨਹੀਂ ਤਦਵ ਦੇਵ ਹੋਵਤ ਪ੍ਰਤੱਛ, ਕਈ ਗੀਤ ਗਾਨ ਗੰਧਰਵ ਰੀਤ, ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ, ਕਹੂੰ ਵੇਦ ਰੀਤ ਜਗਿਆਦ ਕਰਮ, ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ।

ਨਗਿੰਦ ਨਗੰਗ ਸ੍ਰਿਆ ਜਸ ਗੰਧਰਵ ਫਣੰਤ ਭੁਜੰਗ ਰਚ ਦੇਵ ਅਦੇਵ ਅਭੇਵ ਨਰੰਗ ਨਰਪਾਲ ਨਿਰਪਾਲ ਕਰਾਲ ਤ੍ਰਿਗੰਗ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਜੇਰਜ ਅੰਡਜ ਸੀਤਜ ਉਤ ਭੁਜੰਗ ਕਈ ਦੇਵ ਅਦੇਵ ਸਰਾਂਦ ਪਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰਗ ਪ੍ਰਭ ਜਾਤ ਨਾ ਪਾਤ ਨਾ ਜੋਤ ਜੁਤੰਗ ਜੈ ਤਾਤ ਨਾ ਮਾਤ ਨਾ ਪ੍ਰਾਤ ਸੁਤੰਗ ਜਹ ਰੋਗ ਨਾ ਸੋਗ ਨਾ ਭੋਗ ਭੁਵੰ ਜਹ ਜੰਪਹ ਕਿੰਨਰ ਜਚ ਜੁਵੰ ਨਰ ਨਾਰ ਨਪੁੰਸਕ ਜਾਹਿ ਕੀਏ ਗਣ ਕਿੰਨਰ ਜਚ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਤ ਗਣੰਗ ਭਵ ਭੂਤ ਭਵਿਖ ਭਵਾਨ ਤੁਵੰਗ ਜਹ ਅੰਡ ਜਹ ਅੰਡਜ ਸੇਤਜ ਜੇਰ ਰਜੰਗ ਰਚ ਭੂਮ ਆਕਾਸ ਪਤਾਲ ਜਲੰਗ ਰਚ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਫੂ ਮੇਰ ਆਕਾਸ ਨਿਵਾਸ ਸ਼ਤੰਗ ਰਚ ਰੋਜ ਇਕਾਦਸ ਚੰਦਰ ਵਰਤੰਗ ਦੁੱਤ ਚੰਦ ਦਿਨੀ ਸਹਿ ਦੀਪ ਦਈ ਜਹ ਪਾਵਕ ਪੌਨ ਪ੍ਰਚੰਡ ਮਈ ਜਹ ਖੰਡ ਅਖੰਡ ਪ੍ਰਚੰਡ ਕੀਏ ਜੈ ਛਤਰ ਉਪਾਏ ਛਪਾਏ ਦੀਏ ਜੈ ਲੋਕ ਚਤੁਰ ਦਸਚਾਰ ਰਚੇ ਨਰ ਗੰਧਰਵ ਦੇਵ ਅਦੇਵ ਸਚੇ ਅਨ ਧੂਤ ਅਭੂਤ ਅਛੂਤ ਮਤੰਗ ਅਨ ਗਾਦ ਅਵਿਆਦ ਅਨਾਦ ਗਤੰਗ ਅਨਖੇਦ ਭੇਦ ਅਛੇਦ ਨਰੰਗ ਜਹ ਚਾਰ ਚਤੁਰਦਸ਼ ਚੱਕਰ ਫਿਰੰਗ ਜਹ ਰਾਗ ਨਾ ਰੰਗ ਨਾ ਰੇਖ ਰੁਗੰਗ ਜਹ ਸੋਗ ਨਾ ਭੋਗ ਨਾ ਜੋਗ ਜੁਗੰਗ ਭੂਅ ਭੰਜਨ ਗੰਜਨ ਆਦਿ ਸਿਰੰਗ ਜਹ ਬੰਦਤ ਦੇਵ ਅਦੇਵ ਨਰੰਗ ਗਣ ਕਿੰਨਰ ਜਚ ਭੁਜੰਗ ਰਚੇ ਮਨ ਮਾਨਕ ਮੋਤੀ ਲਾਲ ਸੁੱਚੇ ਅਨ ਭੰਜ ਪ੍ਰਭਾਨ ਗੰਜ ਪ੍ਰਤੰਗ ਜਹ ਪਾਰ ਨ ਪਾਵਤ ਪੂਰ ਮਤੰਗ ਅਨਖੰਡ ਸਰੂਪ ਅਡੰਡ ਪ੍ਰਭਾ ਜਹ ਜੰਪਤ ਬੀਦ ਪੁਰਾਣ ਸਭਾ ਜਹ ਬੇਦ ਕਤੇਵ ਅਨੰਤ ਕਹ ਜਹ ਭੂਤ ਅਭੂਤ।

ਆਦਿ ਦੇਵ ਹੈ, ਅਪੰਜ ਭੰਜ ਜਾਨੀਆ, ਅਭੂਤ ਭੂਤ ਹੈ ਸਦਾ, ਅਗੰਜ ਗੰਜ ਮਾਨੀਆ, ਅਦੇਵ ਦੇਵ ਹੈ ਸਦਾ, ਅਭੇਵ ਭੇਵ ਨਾਥ ਹੈ, ਸਮਰਥ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਥ ਹੈ, ਅਨਾਥ ਨਾਥ ਨਾਥ ਹੈ, ਅਪੰਜ ਭੰਜ ਹੈ ਸਦਾ, ਅਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ, ਅਨੂਪ ਰੂਪ ਸਰੂਪ ਹੈ, ਛਿਜ ਤੇਜ ਮਾਨੀਐ, ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੱਤਰ ਜਾਨੀਐ, ਨਾ ਰਾਗ ਰੰਗ ਰੂਪ ਹੈ, ਨਾ ਰੋਗ ਰਾਗ ਰੇਖ ਹੈ, ਅਦੋਗ ਅਦੋਖ ਅਦਾਗ ਅਦਗ ਹੈ, ਅਭੂਤ ਅਪਰਮ ਅਪੇਖ ਹੈ, ਨਾ ਤਾਤ ਮਾਤ ਜਾਤ ਹੈ, ਨਾ ਪਾਤ ਚਿਹਨ ਵਰਨ ਹੈ, ਅਦੇਖ ਅਸੇਖ ਅਪੇਖ ਹੈ, ਸਦੀਵ ਵਿਸ਼ਵਭਰਨ ਹੈ, ਵਿਸ਼ੰਬਰ ਵਿਸ਼ਵਨਾਥ ਹੈ, ਵਿਸ਼ੇਖ ਵਿਸ਼ਵਭਰਨ ਹੈ, ਜਮੀ ਜਮਾਨ ਕੇ ਵਿਖੈ ਸਦੀਵ ਕਰਮ ਫਰਮ ਹੈ, ਅਦਵੈਖ ਹੈ ਅਪੇਖ ਹੈ, ਅਲੇਖਨਾਥ ਜਾਨੀ ਹੈ, ਸਦੀਵ ਸਿਰਬ ਠੌਰ ਮੈਂ ਵਿਸ਼ੇਖ ਯਾਨ ਮਾਨੀ ਹੈ, ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਪਾਸੇ ਆਵਈ, ਪੁਰਾਣ ਆ ਕੁਰਾਨ ਨੇਤ ਨੇਤ ਕਹਿ ਬਤਾਵਈ, ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ, ਅਗੰਜ ਆਦਿ ਦੇਵ ਹੈ ਕਹੋ ਸੁਕੈ ਸਪਾਈਐ, ਜਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਟ ਹੈ, ਨਾ ਘਾਟ ਬਾਟ ਹੋਤ ਹੈ, ਨਾ ਹਾਨ ਹੈ ਨਾ ਬਾਨ ਹੈ, ਸਮਾਨ ਰੂਪ ਜਾਨੀਐ, ਮਕੀਨੇ ਮਕਾਨ ਪ੍ਰਮਾਣ ਤੇ ਜਮਾਨੀਐ, ਨਾ ਦੇਹ ਹੈ ਨਾ ਗੇਹ ਹੈ, ਨਾ ਜਾਤ ਹੈ ਨਾ ਪਾਤ ਹੈ, ਨਾ ਮੰਤਰ ਹੈ ਨਾ ਮਿੱਤਰ ਹੈ, ਨਾ

ਭੂਤ ਭਬ ਭਵਾਨ ਭੂਪਤ ਆਦਨਾਥ ਅਨਾਥ ਅਗਨ ਬਾਏ ਜਲੀ ਥਲੇ ਮਹਿ ਸਰਬ ਠੌਰ ਨਿਵਾਸ ਦੇਹ ਗੇਹ ਨਾ ਨੇਹ ਸਨੇਹ ਅਬੇਹ ਨਾਥ ਅਜੀਤ ਸਰਵ ਗੰਜਨ ਸਰਵ ਪੰਜਨ ਸਰਵ ਤੇ ਅਨਭੀਤ ਸਰਵ ਕਰਤਾ ਸਰਵ ਹਰਤਾ ਸਰਵ ਦਿਆਲ ਅਦਵੇਖ ਚੱਕਰ ਚਿਹਨ ਵਰਨ ਜਾ ਕੋ ਜਾਤ ਪਾਤ ਨਾ ਭੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਵ ਲਾਇਕ ਸਰਵ ਕਾਇਕ ਸਰਵ ਤੇ ਅਨਭੰਗ ਸਰਵ ਦਾਤਾ ਸਰਵ ਗਿਆਤਾ ਸਰਵ ਕੋ ਪ੍ਰਤਪਾਲ ਦੀਨ ਬੰਦ ਦਿਆਲ ਸਵਾਮੀ ਆਦਿ ਦੇਵ ਅਪਾਲ ਦੀਨ ਬੰਦ ਪ੍ਰਵੀਨ ਸ੍ਰੀ ਪਦ ਸਰਬ ਕੋ ਕਰਤਾਰ ਬਰਨ ਚਿਹਨ ਚੱਕਰ ਜਾਂ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਤਾ ਰੂਪ ਰੇਖ ਨਾ ਬਰਨ ਸਰਬਦਾਤਾ ਸਰਬ ਗਿਆਤਾ ਸਰਬ ਭੂਪਤ ਕੋ ਭਰਨ ਦੁਸ਼ਟ ਗੰਜਨ ਸਤਰਵੰਜ

ਧਰਮ ਕੇ ਅਨਕਰਮ ਜੇਤਕ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮਚ ਕਛ ਅਪਾਰ ਭੂਮਿਕਾ ਜਲੇ ਥਲੇ ਮਹਿ ਮਾਨੀਐ ਜਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਘਾਲਕ ਦੀਨ

ਕਨ ਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਵ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮ੍ਰਤਨ ਸਰਬ ਸ਼ਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸੁਭਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਿਕਾ ਜਲੇ ਥਲੇ ਮਹਿ ਜਪ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੀਤੇ ਜਾਨੀਐ ਸਭਚਾਰ ਆਦਿ ਦੇਵ ਅਪਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬਮਾਨ ਮਹਿੰਦਰ ਭੇਦ ਵਿਆਸ ਕਰੇ ਕਈ ਦਿਨ ਕੋਟਿ ਨਿਰੁਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨ ਪਾਵਈ ਸਿਵ ਰੁਦਰ ਔਮੁਖ ਚਾਰ ਕੋਟਿੰਦਰ ਉਪਿੰਦਰ ਬਿਆਸ ਸਨਤ ਕੁਮਾਰ ਗਾਇ ਗਾਇ

ਧਿਆਏ ਧਿਆਏ ਠੱਕੇ ਮਹਾ ਮੁਨ ਗਾਏ ਗੰਧਰਵ ਅਪਾਰ ਹਾਰ ਹਰ ਥੱਕੇ ਸਭੈ ਨਹੀਂ ਪਾਈਐ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਿਕ ਮੁਨ ਮਹਾਨ ਅਨੰਤ ਧਿਆਏ ਧਿਆਏ ਥੱਕੇ ਸਭੈ ਕਰ ਕੋਟ

ਪ੍ਰਸਾਦ ਦੀਰਗ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਬਿਰਤੇ ਚਥੁਰਾਸੁਰ ਮਾਰਨ ਪਤਿਤ ਉਧਾਰਨ ਨਰਕ ਨਿਵਾਰਨ ਗੂੜ ਗਤੀ ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦਾ

ਚੰਡਾ ਸੁਰ ਚੰਡਣ ਮੁੰਡ ਬਿਹੰਡਣ ਧੂਮਰ ਵਿਧੁੰਸਣ ਮਹਿਕ ਮਥੀ ਦਾਨਵ ਪ੍ਰਹਾਰ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੀ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਰਮ ਕਪਰਦਨ ਆਦ ਬਿਰਤੀ ਡਾਵਰੂ ਡਵੰਕੈ ਬਬਰ ਭਵੰਕੈ ਭੁਜਾ ਫਰੰਕੈ ਤੀਜ ਪਰੰਗ ਲੰਕੜੀਆ ਪਾਉਂਦਾ ਆਯੁਧ ਪਾਉਂਦਾ ਸੈਨ ਬਿਮਰਦਨ ਕਾਲ ਸੁਰੰਗ ਅਸ਼ਟਾਇਦ

ਸਾਤ ਜਿਣੰ ਚੰਡਾਸੁਰ ਚੰਡਨ ਮੁੰਡ ਬਿਮੁੰਡਨ ਖੰਡ ਅਖੰਡਨ ਖੂਨ ਖਿਤੀ ਦਾਮਨੀ ਦਮੰਕਣ ਦੁਜਾ ਫਰੰਕਣ ਫਣੀ ਫੁੰਕਾਰਨ ਜੋਤ ਜਿਤੀ ਸਰਤ ਹਾਰ ਵਿਵਰਕਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੀ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਭੂਮ ਅਕਾਸ਼ ਤਲ ਉਰਧ ਅਧੀ ਦਾਮਨੀ ਪ੍ਰਹਾਸਨ ਸੋਸ਼ਬ ਨਿਵਾਸਨ ਸ੍ਰਿਸ਼ਟ ਪ੍ਰਕਾਸਨ ਕੂੜ ਗਤੇ ਰਗਤਾ ਸੁਰ ਆਚਨ ਜੁਧ ਪਰਮਾਚਨ ਨਿਰਦੈ ਨਰਾਜਨ ਧਰਮ ਬ੍ਰਤੀ ਸੁਰੋਣੰਤ ਅਚਿੰਤੀ ਅਨਲ ਬਿਵੰਤੀ

ਮਤੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਰਜ ਮਤੰਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇ ਜਨ ਅਸ਼ਟ ਪੁਜੀ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਭੋ ਭਰਮ ਬਿਨਾਸਨ ਧਰਮ ਦੁਜੀ ਘੁੰਗਰੂ ਘਮੰਕਣ ਸਤਰ ਚਮੰਕਣ ਫਣੀਅਰ ਫੁੰਕਾਰਨ ਧਰਮ ਤੁਜੀ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੀ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਥਾਹੇ ਇਕ ਬ੍ਰਤੇ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਆਦ ਕੁਮਾਰ ਅਗਾਧ ਬ੍ਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਮ੍ਰਿਤ ਮਥੀ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦ ਕਥੀ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੀ ਜੈ ਜੈ ਹੋ ਸੀ ਸਭ ਠੌਰ ਨਿਵਾਸਨ ਬਾਏ ਪਤਾਲ ਆਕਾਸ ਅਨਲੀ ਸੰਕਟੀ ਨਿਵਾਰਨ ਅਧਮ ਉਧਾਰਨ ਤੇਜ ਪ੍ਰਕਰਖਣ ਤੁੰਦ ਤਬੇ ਦੁਖ ਦੁਖ ਦਹੰਤੀ ਜਵਾਨ ਜਯੰਤੀ ਆਦ ਅਨਾਦ ਅਗਾਧ ਅਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੀ ਜੈ ਜੈ ਹੋ ਸੀ ਸ਼ਸਤਰ ਪ੍ਰਕਰਖਣ ਆਦ ਅਨੀਲ ਅਗਾਧ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਗ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋ ਸੀ ਰਗਤਾ ਸੁਰ ਖੰਡਨ ਸੁੰਭ ਚੱਕਰਤ ਨਿਸੁੰਭ ਮਥੇ ਬਾਰਜ ਬਿਲੋਚਨ ਬ੍ਰਤਨ ਬਿਮੋਚਨ ਸੋਚ ਬਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰਿ ਸੁਭਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀ ਮਹਿਖਾ ਸੁਰ ਮਰਦਨ ਆਦ ਅਨਾਦ ਅਗਾਧ ਉਰਧੰਗ ਘੰਟਕਾ ਬਿਰਾਜੈ ਰੁਣ ਜੁਣ ਬਾਜੈ ਪ੍ਰੰਭਾ ਭਾਜੈ ਸੁਣਤ ਸੁਰੰਗ ਕੋਕਲ ਸੁਨ ਲਾਜੈ ਕਿਲ ਵਿਗ ਭਾਜੈ ਸੁਖ ਪਰਾਜੈ ਮਧ ਉਰੰਗ ਦੁਰਜਨ ਦਲ ਦੱਜੈ ਮਨ ਤਨ ਰਿਜੈ ਸਭੈ ਨ ਭੱਜੈ ਰੋਹ ਰਣੰਗ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਚੰਡ ਚੱਕਰਦਨ ਆਦਿ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਪ੍ਰਤੀ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੀ ਜਾਲ ਪਾ ਜਯੰਤੀ ਸਤਰ ਮਤਨ ਮਥੰਤੀ ਦੁਸ਼ਟ ਪ੍ਰਤਾਹਨ ਗਾੜ ਮਤੀ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਆਦਿ ਜੁਗਾਦ ਅਗਾਧ ਗਤੀ ਖਤਰੀਆਣ ਖਤੰਗੀ ਅਭੈ ਭੰਗੀ ਆਦ ਅਨੰਗੀ ਅਗਾਧ ਗਤੀ ਬ੍ਰਿੜ ਲਾਜ ਬਿਹੰਡਨ ਚਛੁਰ ਡੰਡਨ ਤੇਜ ਪ੍ਰਚੰਡਨ ਆਦਿ ਬ੍ਰਤੇ ਸੁਰ ਨਰ ਪ੍ਰਤਪਾਰਨ ਪਤਿਤ ਉਧਾਰ।

ਸੀ ਮੈਂ ਕਾਸੁਰ ਮਰਦਨ ਸਾਥ ਪ੍ਰਦਰਸ਼ਨ ਦੁਸ਼ਟ ਹੰਤੀ ਕਾਰਣ ਕਰੀਲੀ ਗਰਭ ਕਹੀਲੀ ਜੋਤ ਜਤੀਲੀ ਤੁੰਦ ਮਤੀ ਅਸ਼ਟਾਦ ਚਮਕਣ ਸਤਰ ਚਮਕਣ ਦਾਮਨ ਦਮਕਣ ਆਦਿ ਪ੍ਰਤੀ ਡੁਕ ਡੁਕੀ ਦਮੰਕੈ ਬਾਗ ਪਪੰਕੈ ਭੁਜਾ ਫਰੰਕੈ ਸੁਧ ਗਤੀ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਨਾਦ ਮਤੀ ਚਚੁਰਾਸੁਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਭਟੀ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ।

ਅੰਜਨ ਵਿਹੀਨਨ ਭੰਜਨਾਥ ਜਲ ਤਲ ਪ੍ਰਭਾਵ ਸਰਬਤਰ ਸਾਥ। ਜਹਿ ਜਾਤ ਪਾਤ ਨਹੀਂ ਭੇਦ ਭਰਮ, ਜਹਿ ਰੰਗ ਰੂਪ ਨਹੀਂ ਏਕ ਧਰਮ। ਜੈ ਸਤਰ ਮਿੱਤਰ ਦਉ ਏਕ ਸਾਰ, ਅੱਛਾ ਸਰੂਪ ਅਬਚਲ ਅਪਾਰ। ਜਾਨੀ ਨਾ ਜਾਏ ਜਹ ਰੂਪ ਰੇਖ, ਕਹਿ ਪਾਸ ਤਾਸ ਕਹਿ ਕੌਣ ਭੇਖ। ਕਹਿ ਨਾਮ ਤਾਸ ਹੈ ਕਵਨ ਜਾ, ਜੈ ਸਤਰ ਮਿੱਤਰ ਨਹੀਂ ਪੁੱਤਰ ਭਰਾਤ। ਕਰੁਣਾ ਨਿਧਾਨ ਕਾਰਣ ਸਰੂਪ, ਜਹ ਚੱਕਰ ਚਿਹਨ ਨਹੀਂ ਰੰਗ ਰੂਪ। ਜੈ ਖੇਦ ਭੇਦ ਨਹੀਂ ਕਰਮ ਕਾਲ, ਸਭ ਜੀਵ ਜੰਤ ਕੀ ਕਰਤ ਪਾਲ। ਉਰਦੰਗ ਬਿਰਹਦ ਸੁਧੰਗ ਸਰੂਪ, ਬੁੱਧੰਗ ਪਾਲ ਜੁਧੰਗ ਅਨੂਪ। ਜੈ ਰੂਪ ਰੇਕ ਨਹੀਂ ਰੰਗ ਰਾਗ, ਅਨਛਿਜ ਤੀਜ ਅਨਭਿਜ ਅਦਾਗ। ਜਲ ਥਲ ਮਹੀ ਬਨ ਤਨ ਦੁਰੰਤ, ਜੈ ਨੇਤ ਨੇਤ ਨਿਸ ਦਿਨ ਉਚਰੰਤ। ਪਾਇਓ ਨਾ ਜਾਏ ਜਹ ਪੈਰ ਪਾਰ, ਦੀਨਾਨ ਦੋਗ ਦਹਿ ਤਾਂ ਉਦਾਰ। ਕਈ ਕੋਟ ਇੰਦਰ ਜਹ ਪਾਨ ਹਾਰ, ਜਹ ਕੋਟ ਰੁਦਰ ਜੁਗੀਆ ਦੁਆਰ। ਕਈ ਵੇਦ ਵਿਆਸ ਬ੍ਰਹਮਾ ਅਨੰਤ, ਜਹ ਨੇਤ ਨੇਤ ਨਿਸ

ਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਪਾਰਨ ਪਾਇ ਸਕੈ ਪਦਮਾ ਪਦ ਵੇਦ ਕਤੇ ਅਭੇਦ ਉਚਾਰੈ ਰੋਜੀ ਰਾਜ ਬਿਲੂਤ ਰਾਜ ਗੁਰੂ ਗੁਰਹਾਨ ਕੀ ਰੋਜੀ ਨਟਾਰਾ ਕੀਟ ਪਤੰਗ ਕੁਰੰਗ ਭੁਜੰਗ ਭੂਤ ਭਵਿਖ ਭਵਾਨ ਬਣਾਏ ਦੇਵ ਦੇਵ ਖਪੇ ਅਹਮੇਵ ਨਭੇਵ ਲਿਖਿਓ ਭਰਮ ਸਿਉ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਪਦਮਾ

ਵਿਹੀਨ ਸਨੇਹ ਸਬੂਤਨੇ ਬਿਰਗਤ ਅਗੇ ਅਛਾ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਾ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਵਤ ਲੈ। ਰੋਗੰਤੇ ਅਰ ਸੋਗੰਤੇ, ਜਲ ਜੋਗੰਤੇ ਬਹੁ ਭਾਂਤ ਬਚਾਵੈ। ਸਤਰੋ ਅਨੇਕ ਚਲਾਵਤ ਕਹਾਉ, ਤਉ ਤਨੇਕ ਨ ਲਾਗਨ ਪਾਵੈ। ਰਾਖਤ ਹੈ ਆਪਣੋ ਕਰਦਾ ਕਰ, ਪਾਪ ਸੰਭੂਹ ਨ ਫੇਟਨ ਪਾਵੈ। ਔਰ ਕੀ ਬਾਤ ਕਹਾ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਜਛ ਭੁਜੰਗ ਸੁਦਾਨਵ ਦੇਵ ਅਪੀ ਉਤਮੈ, ਸਭ ਹੀ ਕਰ ਧਿਆਵੈ। ਭੂਮ ਅਕਾਸ ਪਤਾਲ ਰਸਾਤਲ, ਜਛ ਭੁਜੰਗ ਸਵੈ ਸਿਰ ਨਿਆਵੈ। ਪਾਇਸ ਕਹਿ ਨਹੀਂ ਪਾਰ ਪ੍ਰਭਾ, ਹੂ ਕੋ ਨੇਤੇ ਨੇਤੇ ਬੇਦ ਬਿਤਾਵੈ। ਖੋਜ ਥਗੇ ਸਭ ਹੀ ਖੁਜੀਆ।

ਜਦ ਤਾਂ ਚੀਟੀ ਕੀ ਚਿੰਗਾਰ ਪਹਿਲੇ ਹੀ ਸੁਣੀ ਅਤ ਹੈ। ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ। ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆਂ ਉਦਾਸੀ ਯੋਗ ਦੁਆਰ ਦਹੀ ਅਤ ਹੈ। ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮਿਰ ਕੁਲੀਨ ਕਿਤੇ ਜੱਛ ਕਹੀ ਅਤ ਹੈ। ਕਰਤੇ ਹੈ ਵਿਚਾਰ

ਭਖਰੀ ਕੰਧਾਰੀ ਗੁਰ ਗਖਰੀ ਗੁਰਦੇਜਾ ਚਾਰੀ ਪਾਉਣ ਕੇ ਹਾਰੀ ਤੇਰੋ ਨਾਮ ਧਿਆਈ ਅਤਹਾ ਪੂਰਬ ਪਲਾਉ ਕਾਮ ਰੂਪ ਔ ਕਮਾਉ ਸਰਬ ਠੌਰ ਮੈਂ ਬਿਰਾਜੈ

Thank you.

ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ

ਸਿੰਘ ਸਾਹਿਬ ਜੀ ਮਹਾਰਾਜ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਇਸ ਪਾਵਨ ਅਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਰਾਜਮਾਨ ਹਨ। ਸਤਿਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਭਾਈ ਡੱਲਾ ਜਿਹੜਾ ਹੈ ਰੋਜ਼ ਹਾਜ਼ਰੀਆਂ ਭਰਦਾ, ਰੋਜ਼ ਸੇਵਾਵਾਂ ਕਰਦਾ। ਭਾਈ ਡੱਲੇ ਦੇ ਮਨ ਦੇ ਵਿੱਚ ਆਇਆ ਕਿ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਪਹਿਰੇਦਾਰ ਜਿਹੜੇ ਹਨ, ਜੋ ਸਾਰੀ ਰਾਤ ਖੜ ਕਰਕੇ ਪਹਿਰਾ ਦਿੰਦੇ ਹਨ, ਇਹਦੇ ਮਨ ਦੇ ਵਿੱਚ ਆਇਆ, ਭਾਵਨਾ ਜਾਗਰਤ ਹੋਈ ਕਿ ਮੈਂ ਵੀ ਸਤਿਗੁਰੂ ਮਹਾਰਾਜ ਜੀ ਦੀ ਇਹ ਸੇਵਾ ਕਰਨਾ ਕਰਾਂ। ਸਾਧ ਸੰਗਤ ਜੀ, ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਘਰ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਨਾ, ਜੇ ਬਾਹਰੀ ਤੌਰ 'ਤੇ ਵੇਖਿਆ ਜਾਵੇ, ਮੈਂ ਬਾਹਰੀ ਤੌਰ 'ਤੇ ਕਹਿ ਰਿਹਾ ਹਾਂ, ਭਾਵਨਾ ਇਹ ਸੇਵਾ ਰੂਪ ਦੇ ਵਿੱਚ ਨਹੀਂ, ਬਾਹਰੀ ਤੌਰ 'ਤੇ ਪਿਆਰਿਓ, ਕੋਈ ਵੀ ਵਿਅਕਤੀ ਜਿਹੜਾ ਜੂਠ ਦੇ ਵਿੱਚ ਹੱਥ ਪਾਉਣਾ ਪਸੰਦ ਨਹੀਂ ਕਰਦਾ, ਜੋੜਿਆਂ ਨੂੰ ਹੱਥ ਲਾਉਣਾ ਪਸੰਦ ਨਹੀਂ ਕਰਦਾ, ਕਿੱਥੇ ਜਾ ਕਰਕੇ ਝਾੜੂ ਦੇਣਾ, ਪੂੰਜਾ ਦੇਣਾ, ਆਪਾਂ ਆਪਣੇ ਘਰ ਦੇ ਵਿੱਚ ਵੀ ਇਹ ਨਹੀਂ ਕਰਦੇ ਹਾਂ, ਅਤੇ ਨਾਲ ਕਿਹਦੇ ਅੱਗੇ ਜਾ ਕਰਕੇ ਪਹਿਰੇ ਦੇ ਉੱਤੇ ਖੜਨਾ, ਪਹਿਰੇਦਾਰੀ ਕਰਨਾ ਆਦਿਕ, ਇਹ ਜੋ ਕੰਮ ਜਿਹੜਾ ਨਾ ਪਿਆਰੀ ਉਹ ਬਾਹਰੀ ਤੌਰ 'ਤੇ ਵੇਖਿਆ ਜਾਵੇ, ਇਹ ਨਿਖਿੱਧ ਕੰਮ ਮੰਨੇ ਜਾਂਦੇ ਹਨ। ਇਹ ਜੋ ਸ਼ੂਦਰਾਂ ਦੀ ਸ਼੍ਰੇਣੀ ਜਿਹੜੀ ਹੈ, ਅਤੇ ਇਹ ਸ਼੍ਰੇਣੀ ਦੇ ਵਿੱਚ ਜੋ ਵੰਡਵਾਰ ਕਰਨੀ ਕੀਤੀ ਅਤੇ ਕਿਹਾ ਜਾਂਦਾ ਕਿ ਜੋ ਸ਼ੂਦਰ ਲੋਕ ਜਿਹੜੇ ਹਨ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਇਹ ਬਾਹਰੀ ਤੌਰ 'ਤੇ ਵੀ ਜੇ ਆਪਾਂ ਨੌਕਰੀਆਂ ਦੀ ਜੇ ਆਪਾਂ ਗਿਣਤੀ ਕਰੀਏ, ਨੌਕਰੀ ਚਾਕਰੀ ਆਪਾਂ ਕਰਦੇ ਹਾਂ ਪਿਆਰਿਓ, ਇਹ ਚੌਥੀ ਸ਼੍ਰੇਣੀ ਦੀ ਇਹ ਜੋ ਸੇਵਾ ਇਹ ਕੰਮ ਆਉਂਦੇ ਹਨ, ਜੂਠ ਦੇ ਵਿੱਚ ਜਾਣਾ, ਝਾੜੂ ਦੇਣਾ, ਜੋੜਿਆਂ ਦਾ ਕੰਮ ਕਰਨਾ, ਪਹਿਰੇਦਾਰੀ ਕਰਨਾ। ਲੇਕਿਨ ਆਹੀ ਸੇਵਾ ਸਾਧ ਸੰਗਤ ਜੀ ਜਦੋਂ ਗੁਰੂ ਘਰ ਦੇ ਵਿੱਚ ਕੋਈ ਭਾਵਨਾ ਦੇ ਨਾਲ ਨਿਸ਼ਕਪਟ ਹੋ ਕਰਕੇ ਪ੍ਰੇਮੀ ਬਣ ਕਰਕੇ ਪਿਆਰਿਓ ਅਤੇ ਜਦੋਂ ਸੇਵਾ ਕਰਦਾ ਨਾ, ਤੇ ਉਹਨੂੰ ਫਿਰ ਬਹੁਤ ਜ਼ਿਆਦਾ ਮਰਾਦਬੇ ਮਾਣ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਇਹ ਦਰ ਘਰ ਜਿਹੜਾ ਨਾ ਪਿਆਰਿਓ, ਹੋਏ ਨਿਮਾਨਾ ਟਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ, ਇਹ ਇਹੋ ਜਿਹਾ ਦਰ ਹੈ ਪਿਆਰਿਓ ਜਿਹੜਾ ਨਿਮਾਣਾ ਬਣ ਕਰਕੇ ਢਹਿ ਜਾਂਦਾ, ਉਹ ਨਿਮਾਣੇ ਨੂੰ ਦਰਗਾਹ ਦੇ ਵਿੱਚ ਬਹੁਤ ਜ਼ਿਆਦਾ ਮਾਣ ਰੁਤਬੇ ਜੋ ਹਨ ਉਹ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਭਾਈ ਡੱਲੇ ਦੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਸੇਵਾ ਕਰਾਂ। ਇਹ ਪਹਿਰੇ ਦੇ ਉੱਤੇ ਖੜ ਗਿਆ ਪਿਆਰਿਓ, ਕਈ ਦਿਨ ਪਹਿਰਾ ਦਿੰਦਾ। ਇੱਕ ਦਿਨ ਗੁਰੂ ਮਹਾਰਾਜ ਜੀ ਨੇ ਵੇਖਿਆ, ਅੱਧੀ ਰਾਤ ਮਹਾਰਾਜ ਜੀ ਉੱਠੇ, ਮਹਾਰਾਜ ਜੀ ਨੇ ਕਿਹਾ ਕਿ ਭਾਈ ਡੱਲਾ, ਤੂੰ ਰਾਜਾ ਹੈ ਭਾਈ, ਤੂੰ ਆਰਾਮ ਕਰਨਾ ਕਰ, ਇੰਨੇ ਨੌਕਰ ਚਾਕਰ, ਇੰਨੇ ਸੇਵਾਦਾਰ, ਉਹਨਾਂ ਨੂੰ ਲਾ, ਤੂੰ ਆਰਾਮ ਕਰ, ਚੱਲ ਸੇਵਾ ਹੋ ਗਈ ਹੈ। ਕਹਿਣ ਲੱਗਾ, ਨਹੀਂ ਸਤਿਗੁਰੂ ਮਹਾਰਾਜ, ਮੈਂ ਆਪ ਜੀ ਦੇ ਦਰ ਘਰ ਦੀ ਸੇਵਾ ਕਰਨੀ ਹੈ, ਰੋਜ਼ ਮੈਂ ਪਹਿਰੇਦਾਰ ਬਣ ਕਰਕੇ ਆਪ ਜੀ ਦੇ ਉੱਤੇ ਪਹਿਰਾ ਲਾਉਣਾ। ਇਹ ਜਦੋਂ ਉਹਨੇ ਵਚਨ ਕੀਤਾ, ਮਹਾਰਾਜ ਜੀ ਨੇ ਕਿਹਾ ਠੀਕ ਹੈ ਭਾਈ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਮਹਾਰਾਜ ਜੀ ਉੱਠ ਕੇ ਖੜਦੇ ਹਨ, ਤਾਂ ਵੀ ਕੀ ਤੱਕਦੇ ਹਨ ਕਿ ਭਾਈ ਡੱਲਾ ਜਿਹੜਾ ਉਹ ਪਹਿਰੇਦਾਰੀ ਦੇ ਉੱਤੇ ਸਨੱਧਬੱਧ ਹੋ ਕਰਕੇ ਖੜੋਤਾ ਹੋਇਆ। ਮੇਰੇ ਪਾਤਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਡੱਲਿਆ, ਤੇਰੀ ਸੇਵਾ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਪ੍ਰਸੰਨ ਹਾਂ ਭਾਈ, ਜੋ ਮੰਗਣਾ ਚਾਹੁੰਦਾ ਮੰਗ ਲੈ, ਤੇਰੇ ਲਈ ਕੋਈ ਅਦੇਹ ਵਸਤੂ ਨਹੀਂ ਹੋਵੇਗੀ। ਤੇ ਉਸ ਵੇਲੇ ਭਾਈ ਡੱਲੇ ਨੇ ਹੱਥ ਜੋੜ ਕਰਕੇ ਪਿਆਰੀ, ਉਹ ਦੇਖੋ ਕਿਸੇ ਪਦਾਰਥ ਦੀ ਮੰਗ ਨਹੀਂ ਕੀਤੀ, ਭਾਵਨਾ ਵਿੱਚ ਆ ਕਰਕੇ ਕਹਿੰਦਾ, ਸਤਿਗੁਰੂ ਮਹਾਰਾਜ ਜੇ ਦੇਣਾ ਹੀ ਹੈ ਨਾ, ਜਿੱਥੇ ਆਪ ਜੀ ਦਾ ਵਾਸਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦਾ ਆਤਮਕ ਰੂਪ ਦੇ ਵਿੱਚ ਸੱਚਖੰਡ ਦੇ ਵਿੱਚ ਵਾਸਾ ਹੁੰਦਾ। ਕਹਿਣ ਲੱਗਾ, ਜਿੱਥੇ ਮਹਾਰਾਜ ਆਪ ਜੀ ਦਾ ਵਾਸਾ ਹੈ, ਉੱਥੇ ਪੀੜ੍ਹੀ ਜਿੰਨੀ ਥਾਂ ਜਿਹੜੀ ਹੈ ਸਤਿਗੁਰੂ ਮਹਾਰਾਜ ਆਪ ਜੀ ਮੈਨੂੰ ਦੇ ਦੇਣਾ ਕਰੋ। ਅਤੇ ਜਦੋਂ ਇਹ ਵਚਨ ਕਰਨਾ ਕੀਤਾ, ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਪੀੜ੍ਹੀ ਨਹੀਂ ਭਾਈ, ਚੰਗਾ ਮਹਿਲ ਬਣਾ ਕੇ ਦੇਵਾਂਗੇ, ਤੂੰ ਫਿਕਰ ਕਿਉਂ ਕਰਦਾ, ਲੇਕਿਨ ਇਹਦੇ ਲਈ ਤੈਨੂੰ ਵੀ ਕੁਛ ਕਰਨਾ ਪਵੇਗਾ। ਕਹਿਣ ਲੱਗਾ, ਸਤਿਗੁਰੂ ਮਹਾਰਾਜ ਜੀ ਦੱਸੋ ਕੀ ਸੇਵਾ ਹੈ। ਪਾਤਸ਼ਾਹ ਜੀ ਨੇ ਕਿਹਾ ਕਿ ਤੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਾ ਕਰ, ਅੰਮ੍ਰਿਤ ਛਕ ਲੈ। ਕਹਿੰਦਾ, ਸਤਿਗੁਰੂ ਮਹਾਰਾਜ, ਅੰਮ੍ਰਿਤ ਤਾਂ ਮੈਂ ਰੋਜ਼ ਛਕਦਾ ਹਾਂ। ਮਹਾਰਾਜ ਨੇ ਕਿਹਾ, ਉਹ ਕਿਸ ਤਰ੍ਹਾਂ ਛਕਦਾ ਭਾਈ? ਕਹਿਣ ਲੱਗਾ, ਸਤਿਗੁਰੂ ਮਹਾਰਾਜ, ਰੋਜ਼ ਆਪ ਜੀ ਦਾ ਸੀਤ ਪ੍ਰਸ਼ਾਦ ਜਿਹੜਾ ਉਹ ਵੀ ਤਾਂ ਅੰਮ੍ਰਿਤ ਹੈ, ਉਹ ਸੀਤ ਪ੍ਰਸ਼ਾਦ ਅੰਮ੍ਰਿਤ ਵੱਤ ਮੈਂ ਉਹ ਰੋਜ਼ ਛਕਦਾ। ਮਹਾਰਾਜ ਜੀ ਨੇ ਕਿਹਾ ਕਿ ਭਾਈ, ਇਹ ਸੀਤ ਪ੍ਰਸ਼ਾਦ ਦੀ ਗੱਲ ਨਹੀਂ ਹੈ, ਚੱਲ ਉਹ ਵੀ ਅੰਮ੍ਰਿਤ ਹੈ, ਲੇਕਿਨ ਯਾਦ ਰੱਖ, ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਹੈ ਤੂੰ ਇਹ ਛਕਣਾ ਕਰ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ, ਫਿਰ ਤੋਂ ਪਿਆਰਿਓ ਉਹਨੇ ਵਚਨ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ, ਕਿਰਪਾ ਕਰੋ,
ਇਹ ਮੈਨੂੰ ਉਸ ਤਰ੍ਹਾਂ ਹੀ ਆਪ ਜੀ ਕਿਰਪਾ ਕਰ ਦਿਓ, ਅੰਮ੍ਰਿਤ ਦੀ ਲੋੜ ਹੀ ਨਾ ਪਵੇ, ਨਾਮ ਅੰਮ੍ਰਿਤ ਅੰਦਰਲਾ ਅੰਮ੍ਰਿਤ ਉਂਝ ਮੇਰੇ ਉੱਤੇ ਕਿਰਪਾ ਕਰ ਦਿਓ। ਮੇਰੇ ਪਾਤਸ਼ਾਹ ਜੀ ਬੜੇ ਮੁਸਕਰਾਏ, ਬੜੇ ਪ੍ਰਸੰਨ ਹੋਏ ਤੇ ਬਹੁਤ ਪਿਆਰ ਦੇ ਨਾਲ ਪਿਆਰਿਓ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਡੱਲਿਆ ਇੰਜ ਇਹ ਬਚਨ ਕਰਕੇ ਨਾ ਟਾਲਮ ਟੋ

ਤੋਬਾ ਕਰ ਦਿੰਦੇ ਹਨ। ਕੱਲ ਵੀ ਪਿਆਰਿਓ ਮੈਂ ਇਸ ਬਾਬਤ ਵਿਸਥਾਰ ਦੇ ਨਾਲ ਬੇਨਤੀਆਂ ਕੀਤੀਆਂ, ਅੱਜ ਵੀ ਪਿਆਰਿਓ ਕਿਹਨੂੰ ਜੇ ਆਪਾਂ ਬੇਨਤੀ ਕਰਦੇ ਨਾ ਪਿਆਰਿਓ ਕਿ ਕੈਸਾ ਧਾਰੀ ਬਣ ਜਾ, ਉਹ ਬੜੇ ਪਿਆਰਿਓ ਤਰਕ ਦਿੰਦੇ ਹਨ। ਉਹ ਕਹਿੰਦੇ ਕਿ ਜੀ ਕੇਸ ਰੱਖਣ ਦੇ ਨਾਲ ਕੀ ਹੋਣ ਵਾਲਾ ਹੈ, ਕਕਾਰਾਂ ਦੀ ਰਹਿਤ ਰੱਖਣ ਦੇ ਨਾਲ ਕੀ ਹੋਣ ਵਾਲਾ। ਕਈ ਵਾਰੀ ਉਹਨਾਂ ਨੂੰ ਜੇ ਆਪਾਂ ਬੋਲੀਏ ਜੀ ਅੰਮ੍ਰਿਤ ਛਕ ਲਿਓ ਖੰਡੇ ਬਾਟੇ ਦਾ, ਉਹ ਕਹਿੰਦੇ ਜੀ ਅਸੀਂ ਤਾਂ ਨਾਮ ਦਾ ਅੰਮ੍ਰਿਤ ਛਕਦੇ ਹਾਂ ਭਾਈ, ਸਾਨੂੰ ਬਾਹਰੀ ਅੰਮ੍ਰਿਤ ਦੀ ਲੋੜ ਨਹੀਂ ਹੈ, ਸਾਨੂੰ ਅੰਦਰਲਾ ਅੰਮ੍ਰਿਤ ਪ੍ਰਾਪਤ ਹੋ ਗਿਆ। ਭਾਈ ਜਿਹਨੂੰ ਬਾਹਰੀ ਅੰਮ੍ਰਿਤ ਦਾ ਪਤਾ ਨਹੀਂ ਹੈ ਉਹਨੂੰ ਅੰਦਰਲੇ ਅੰਮ੍ਰਿਤ ਦੀ ਦਾਤ ਕਿਸ ਤਰ੍ਹਾਂ ਮਿਲ ਸਕਦੀ ਹੈ। ਅੰਦਰਲਾ ਅੰਮ੍ਰਿਤ ਤਾਂ ਪਿਆਰਿਓ ਬਹੁਤ ਪਰੇ ਤੋਂ ਪਰੇ ਹੈ, ਬਾਹਰੀ ਤੌਰ 'ਤੇ ਹੀ ਪਿਆਰਿਓ ਇਹ ਤਾਂ ਇਹੋ ਜਿਹੀ ਗੱਲ ਹੈ। ਕੋਈ ਬੋਲੇ ਕਿ ਭਾਈ ਤੂੰ ਘਰ ਬਣਾ ਲੈ, ਕੰਧਾ ਬਣਾ ਲੈ, ਬਾਹਰੀ ਤੌਰ 'ਤੇ ਘਰ ਬਣਾ ਲੈ, ਉਹ ਬੋਲੇ ਕਿ ਨਹੀਂ ਜੀ ਮੈਂ ਬਾਹਰੀ ਤੌਰ 'ਤੇ ਨਹੀਂ, ਅੰਦਰ ਜਿੱਥੇ ਕਮਰਾ ਰਹਿਣਾ ਮੈਂ ਉਹ ਕਮਰਾ ਜਿਹੜਾ ਹੈ ਉਹ ਬਣਾ ਲਿਆ, ਅੰਦਰਲਾ ਘਰ ਬਣਾ ਲਿਆ। ਅਤੇ ਲੋਕ ਬੋਲਣਗੇ ਕਿ ਭਾਈ ਅਤੇ ਜੇ ਅੰਦਰਲਾ ਘਰ ਬਣ ਗਿਆ, ਜਦੋਂ ਤੱਕ ਬਾਹਰਲਾ ਘਰ ਨਹੀਂ ਬਣਦਾ, ਬਾਹਰਲੀਆਂ ਕੰਧਾਂ ਨਹੀਂ ਬਣਦੀਆਂ, ਉਦੋਂ ਤੱਕ ਅੰਦਰਲਾ ਤੇਰਾ ਕਮਰਾ ਬਣ ਵੀ ਨਹੀਂ ਸਕਦਾ। ਇਹ ਪੱਕੀ ਗੱਲ ਹੈ। ਕੋਈ ਵੀ ਘਰ ਮਕਾਨ ਆਪਾਂ ਬਣਾਉਂਦੇ ਨਾ ਪਿਆਰਿਓ, ਬਾਹਰੀ ਤੌਰ 'ਤੇ ਛੱਤ ਪਾਉਣੇ ਪੈਂਦੇ, ਲੈਂਟਰ ਪਾਉਣੇ ਪੈਂਦੇ ਹਨ, ਕੰਧਾਂ ਉਸਾਰਨੀਆਂ ਪੈਂਦੀਆਂ। ਕੋਈ ਬੋਲੇ ਜੀ ਮੈਂ ਇਹ ਬਾਹਰੀ ਕੋਈ ਕੰਧ ਆਦਿਕ ਨਹੀਂ ਉਸਾਰੀ ਕਰਨੀ ਹੈ, ਅੰਦਰਲਾ ਘਰ ਬਣਾ ਲੈਣਾ, ਅੰਦਰਲਾ ਕਮਰਾ ਬਣਾ ਲੈਣਾ। ਸੱਚ ਜਾਣੋ ਪਿਆਰਿਓ, ਬਾਹਰੀ ਕੰਧਾਂ ਤੋਂ ਬਗੈਰ ਅੰਦਰਲਾ ਕਮਰਾ ਕਦੇ ਬਣ ਹੀ ਨਹੀਂ ਸਕਦਾ। ਇਸ ਤਰ੍ਹਾਂ ਹੀ ਬਾਹਰੀ ਅੰਮ੍ਰਿਤ ਤੋਂ ਬਗੈਰ ਅੰਦਰਲਾ ਅੰਮ੍ਰਿਤ ਕਦੇ ਪ੍ਰਾਪਤ ਵੀ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਤੂੰ ਹੁਣ ਟਾਲਮ ਟੋਲਾ ਨਾ ਕਰ ਭਾਈ, ਇਹ ਚੰਗੇ। ਅੱਜ ਵੀ ਪਿਆਰਿਓ ਕਈ ਬੰਦੇ ਜਦੋਂ ਬੇਨਤੀ ਕਰੀ ਦੀ ਨਾ, ਇਹ ਵਚਨ ਕਰਕੇ ਨਾ ਟਾਲਮ ਟੋਲਾ ਕਰ ਦਿੰਦੇ, ਕਹਿ ਦਿੰਦੇ ਜੀ ਕਿ ਨਹੀਂ ਜੀ ਅੰਮ੍ਰਿਤ ਦੀ ਲੋੜ ਨਹੀਂ ਹੈ, ਅੰਦਰਲਾ ਅੰਮ੍ਰਿਤ ਛਕ ਲਿਆ, ਅੰਦਰ ਦੇ ਕਕਾਰ ਰੱਖ ਲਏ, ਅੰਦਰ ਕਰਕੇ ਕੇਸਾ ਧਾਰੀ ਬਣ ਗਏ। ਨਹੀਂ ਪਿਆਰਿਓ, ਗੁਰ ਕਹਿਆ ਸਾਕਾਰ ਕਮਾ ਵਹੋ, ਗੁਰ ਕੀ ਕਰਨੀ ਕਾਹੇ ਧਾ ਵਹੋ। ਜੋ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਨਾ ਭਾਈ, ਉਸ ਮੁਤਾਬਕ ਸਾਨੂੰ ਚੱਲਣਾ ਚਾਹੀਦਾ। ਆਓ ਸਾਧ ਸੰਗਤ ਜੀ, ਇਸ ਤੋਂ ਅੱਗੇ ਕੀ ਭਾਣਾ ਵਰਤਦਾ ਸਤਿਗੁਰੂ ਮਹਾਰਾਜ ਜੀ, ਕੀ ਕੌਂਤਕ ਵਰਤਾਉਂਦੇ ਭਾਈ ਡੱਲ ਸਿੰਘ, ਜਿਹੜਾ ਕਿਸ ਤਰ੍ਹਾਂ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜਦਾ, ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ

0: ਸਾਧ ਸੰਗਤ ਜੀ, ਜਦੋਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਬਹੁਤ ਹੋ ਗਿਆ ਭਾਈ ਡੱਲਾ ਡੱਲਾ ਇਹ ਅਸੀਂ ਬੋਲਦੇ ਹਾਂ ਚੰਗਾ ਨਹੀਂ ਲੱਗਦਾ, ਮੈਂ ਡੱਲੇ ਤੋਂ ਡੱਲ ਸਿੰਘ ਬਣਾਉਣਾ ਚਾਹੁੰਦਾ ਹਾਂ, ਹੁਣ ਤੂੰ ਸਿੰਘ ਸੱਜ ਜਾ ਭਾਈ ਤੇ ਨਾਲ ਗੁਰੂ ਕੇ ਜਹਾਜ਼ ਦੇ ਉੱਤੇ ਚੜ ਜਾ, ਅੰਮ੍ਰਿਤ ਦਾ ਪਾਨ ਕਰ ਲਵੇਗਾ ਤੇ ਗੁਰੂ ਕੇ ਜਹਾਜ਼ ਦੇ ਉੱਤੇ ਤੂੰ ਚੜ ਜਾਵੇਗਾ। ਜਦੋਂ ਇਹ ਵਚਨ ਜਿਹੜਾ ਨਾ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ, ਦੇਖੋ ਇੱਕ ਦੋ ਵਾਰੀ ਤਾਂ ਉਹਨੇ ਟਾਲ ਮਟੋਲਾ ਕੀਤਾ, ਤਰਕਾਂ ਦਿੱਤੀਆਂ, ਲੇਕਿਨ ਐਤਕੀ ਪਿਆਰੇ ਉਹਨੇ ਹੱਥ ਜੋੜ ਲੈ ਕਿਹਾ ਸਤਿਗੁਰੂ ਮਹਾਰਾਜ ਸਦ ਬਚਨ। ਉਸੇ ਵੇਲੇ ਪਿਆਰਿਓ ਭਾਈ ਡੱਲ ਸਿੰਘ ਜਿਹੜਾ ਉਹ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖ ਕਰਕੇ ਉਹ ਬੇਨਤੀ ਕਰਦਾ,
1: ਸਤ ਬਚਨ ਜੀ ਸਤ ਬਚਨ ਹੈ,
0: ਤੇ ਹੱਥ ਜੋੜ ਕਰਕੇ ਕਹਿੰਦਾ ਸਤ ਬਚਨ ਜੀ ਸਤ ਬਚਨ ਜੀ। ਸਤਿਗੁਰੂ ਮਹਾਰਾਜ ਤੁਹਾਡਾ ਬਚਨ ਜਿਹੜਾ ਸੱਤ ਹੈ ਮਹਾਰਾਜ, ਜੋ ਆਪ ਜੀ ਨੇ ਬਚਨ ਕੀਤਾ ਉਹ ਬਚਨ ਮੈਂ ਸੱਤ ਕਰ

0: ਹੁਣ ਕਿਹੜਾ ਕੋਈ ਸਮਾਂ ਜਾ ਰਿਹਾ। ਕਈ ਵਾਰੀ ਇਹ ਵੀ ਪਿਆਰਿਓ ਆਪਾਂ ਕਹਿੰਦੇ ਹਾਂ ਕਿ ਹੁਣ ਨਹੀਂ ਜੀ, ਹੁਣ ਤਾਂ ਆ ਸਮਾਂ ਜਵਾਨੀ ਦਾ ਹੈ, ਬੁਢਾਪੇ ਵਿੱਚ ਛਕ ਲਵਾਂਗੇ। ਇੰਜ ਨਹੀਂ ਪਿਆਰਿਓ, ਜਦੋਂ ਜਾਗ ਲੱਗੀ ਇਹਨੇ ਦੇਰੀ ਨਹੀਂ ਲਾਈ, ਅਗਲੇ ਦਿਨ ਹੀ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਵਾਉਣੀ ਕੀਤੀ ਤੇ ਉਹ ਦੇਗ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਧਰਵਾਉਣੀ ਕੀਤੀ ਹੈ। ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਭਾਈ ਡਲ ਸਿੰਘ ਖੜ ਗਿਆ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਹੈ ਤਿਆਰ ਕਰਵਾਉਣਾ ਕੀਤਾ। ਜਦੋਂ ਪਿਆਰਿਓ ਇਹ ਮਾਲਕ ਹੈ, ਰਾਜਾ ਹੈ, ਅਚਨਚੇਤ ਇੱਕ ਦਿਨ ਦੇ ਵਿੱਚ ਹੀ ਦੇਖੋ ਜਦੋਂ ਭਾਈ ਡਲ ਸਿੰਘ ਤਿਆਰ ਹੋਇਆ, ਇਹਨੂੰ ਵੇਖ ਕਰਕੇ 100 ਬੰਦੇ ਜਿਹੜੇ ਹਨ ਇਹਦੇ ਮੋਹਤਬਰ ਬੰਦੇ ਜਿਹੜੇ ਉਹ ਵੀ ਤਿਆਰ ਹੋ ਗਏ। ਉਹਨਾਂ ਨੇ ਵੀ ਕਿਹਾ ਜਦੋਂ ਸਾਡਾ ਰਾਜਾ ਜਿਹੜਾ ਭਾਈ ਡਲ ਸਿੰਘ ਅੰਮ੍ਰਿਤ ਛਕ ਰਿਹਾ ਤੇ ਅਸਾਂ ਨੇ ਵੀ ਅੰਮ੍ਰਿਤ ਪਾਨ ਕਰਨਾ।
1: ਸੁਨਹਿਰੇ ਇੱਕ ਸਭ ਕੋਈ
0: ਤੇ ਇਹਨੂੰ ਪਿਆਰਿਓ ਕਹਿੰਦੇ ਹਨ ਸੁਨਹਿਰੇ। ਸੁਨਹਿਰੇ ਦਾ ਮਤਲਬ ਹੁੰਦਾ ਇਹ ਖਾਸ ਕਰਕੇ ਗੜਗੱਜ ਬੋਲੀਆਂ ਦੇ ਵਿੱਚੋਂ ਇੱਕ ਬੋਲਾ ਹੈ, ਜਿਸ ਤਰ੍ਹਾਂ ਕਿ ਪਿਆਰਿਓ ਕਈ ਵਾਰੀ ਆਪਾਂ ਵੇਖਦੇ ਹਾਂ ਖਾਸ ਕਰਕੇ ਨਿਹੰਗ ਸਿੰਘ ਜਿਹੜੇ ਹਨ, ਜਦੋਂ ਇੱਕ ਦੂਜੇ ਦੇ ਨਾਲ ਸਿੰਘਾਂ ਦਾ ਬੜਾ ਪਿਆਰ ਹੁੰਦਾ, ਬੜਾ ਇਤਫਾਕ ਰੱਖਦੇ ਤੇ ਇੱਕੋ ਬਾਟੇ ਦੇ ਵਿੱਚ ਇੱਕੋ ਥਾਲ ਦੇ ਵਿੱਚ ਪਿਆਰਿਓ ਜਦੋਂ ਪ੍ਰਸ਼ਾਦਾ ਆਦਿਕ ਛਕਦੇ ਨਾ, ਉਹਨੂੰ ਸੁਨੇਰੀਆ ਬੋਲਦੇ ਹਨ। ਇਹ ਗੜਗੱਜ ਬੋਲਿਆਂ ਦੇ ਵਿੱਚੋਂ ਕਿ ਭਾਈ ਇਹ ਤਾਂ ਸੁਨਹਿਰੀਏ ਹਨ, ਇਹ ਇੱਕੋ ਬਾਟੇ ਦੇ ਵਿੱਚ ਇੱਕੋ ਥਾਲ ਦੇ ਵਿੱਚ ਇਹ ਸਾਂਝੀ ਰੂਪ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਦੇ ਹਨ, ਇਹ ਤਾਂ ਉਹ ਰੂਪ ਹੋਇਆ। ਹੁਣ ਸੁਨਹਿਰੇ ਦਾ ਮਤਲਬ ਪਿਆਰਿਓ ਦੇਖੋ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਤੇ ਉਸ ਵੇਲੇ ਸਾਰੇ ਜਿਹੜੇ ਹਨ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਛੋਟਾ ਹੈ, ਇਹ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਉਹਨਾਂ ਨੂੰ ਇੱਕੋ ਬਾਟੇ ਦੇ ਵਿੱਚ ਪਿਆਰਿਓ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ, ਅੰਮ੍ਰਿਤ ਛਕਾਇਆ ਜਾਂਦਾ ਹੈ। ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਬਤ ਬਚਨ ਕੀਤਾ ਨਾ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਰਾਣਾ ਰੰਗ ਬਰਾਬਰੀ ਪੈਰੀ ਪਾਉਣਾ ਜਗ ਵਰਤਾਇਆ, ਉਲਟਾ ਖੇਲ ਪਿਰਮਕਾ ਪੈਰਾਂ ਉੱਪਰ ਸੀਸ ਨਿਵਾਇਆ। ਇਹ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਹੈ ਭਾਈ, ਨਹੀਂ ਤਾਂ ਅੱਜ ਵੀ ਆਪਾਂ ਵੇਖਦੇ ਹਾਂ ਕਿ ਵੱਡੇ ਬੰਦੇ ਉਹਨਾਂ ਨੂੰ ਆਪਣੀ ਵਡਿਆਈ ਦਾ ਵੱਡਪਣ ਦਾ ਬੜਾ ਅਹੰਕਾਰ ਹੁੰਦਾ, ਨੀਵੇਂ ਬੰਦੇ ਛੋਟੇ ਬੰਦਿਆਂ ਨੂੰ ਲਾਗੇ ਨਹੀਂ ਲੱਗਣ ਦਿੰਦੇ ਹਨ। ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਇਹੋ ਜਿਹਾ ਦਰ ਘਰ ਹੈ, ਸਤਿਗੁਰੂ ਮਹਾਰਾਜ ਜੀ ਨੇ ਵੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਪਿਆਰਿਓ ਇਹ ਮਰਿਆਦਾ ਤੋੜਨੀ ਕੀਤੀ ਕਿ ਭਾਵੇਂ ਗੁਰੂ ਘਰ ਦੇ ਵਿੱਚ ਕੋਈ ਵੱਡਾ ਆਵੇ, ਭਾਵੇਂ ਕੋਈ ਛੋਟਾ ਆਵੇ, ਅਮੀਰ ਆਵੇ, ਗਰੀਬ ਆਵੇ, ਊਚ ਜਾਤੀ ਦਾ ਆਵੇ, ਭਾਵੇਂ ਅਖੌਤੀ ਨੀਚ ਜਾਤੀ ਦਾ ਆਵੇ, ਸਾਰਿਆਂ ਨੂੰ ਗੁਰੂ ਘਰ ਦੇ ਵਿੱਚ ਸਮਾਨਤਾ ਦਾ ਦਰਜਾ ਹੈ। ਕੋਈ ਪਿਆਰਿਓ ਵੱਖਰੀਆਂ ਪੰਗਤਾਂ ਨਹੀਂ ਲੱਗਦੀਆਂ, ਵੱਖਰੇ ਕਿਤੇ ਲਈ ਦਰਵਾਜ਼ੇ ਨਹੀਂ ਖੁੱਲ੍ਹਦੇ। ਅੱਜ ਵੀ ਆਪਾਂ ਕਈ ਥਾਵਾਂ ਦੇ ਵਿੱਚ ਵੇਖ ਸਕਦੇ ਹਾਂ, ਧਾਰਮਿਕ ਅਦਾਰੇ ਹੁੰਦੇ ਹਨ ਤੇ ਉੱਥੇ ਵੇਖਿਆ ਜਾਂਦਾ ਕਿ ਜੀ ਕੋਈ ਉੱਚੀ ਜਾਤ ਵਾਲਾ ਆ ਗਿਆ ਉਹਦੇ ਲਈ, ਕੋਈ ਮਾਇਆ ਧਾਰੀ ਜ਼ਿਆਦਾ ਪੈਸਾ ਦੇਣ ਵਾਲਾ ਆਇਆ ਉਹਦੇ ਲਈ VIP ਟ੍ਰੀਟਮੈਂਟ ਹੁੰਦਾ, ਗਰੀਬਾਂ ਨੂੰ ਜੀ ਧੱਕੇ ਪੈਂਦੇ ਹਨ ਕਿ ਚਲੋ ਜੀ ਨਿਕਲ ਜਾਓ ਇੱਥੋਂ ਫਟਾਫਟ, ਉਹਨਾਂ ਦਾ ਸਮਾਂ ਵੀ ਵੱਖਰਾ ਰੱਖਦੇ, VIP ਕਲਚਰ ਹੁੰਦਾ। ਲੇਕਿਨ ਗੁਰੂ ਘਰ ਦੇ ਵਿੱਚ ਪਿਆਰਿਓ ਇਹ ਮਰਿਆਦਾ ਨਹੀਂ ਹੈ। ਰਾਣਾ ਰੰਗ ਬਰਾਬਰੀ, ਇਹਨਾਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ, ਪੈਰੀ ਪਾਉਣਾ ਜਗ ਵਰਤਾਇਆ ਤੇ ਮਹਾਰਾਜ ਜੀ ਨੇ ਇਹ ਪੈਰੀ ਪਾਉਣਾ, ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਜਦੋਂ ਵੀ ਮਿਲਦੇ ਸੀ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਇੱਕ ਦੂਜੇ ਨੂੰ ਹੱਥ ਜੋੜ ਕਰਕੇ ਕਹਿੰਦੇ ਸੀ ਜੀ ਪੈਰੀ ਪਾਉਣਾ, ਪੈਰੀ ਪਾਉਣਾ ਕਰਕੇ ਇੱਕ ਦੂਜੇ ਦੇ ਚਰਨੀ ਹੱਥ ਲਾਉਂਦੇ ਸਨ। ਤੇ ਸਤਿਗੁਰੂ ਮਹਾਰਾਜ ਜੀ ਨੇ ਹੁਣ ਅੰਮ੍ਰਿਤ ਦੀ ਦਾਤ ਦਿੱਤੀ ਹੈ, ਹੁਣ ਦੇਖੋ ਉਹ ਇਲਾਕੇ ਦਾ ਰਾਜਾ ਜਿਹੜਾ ਪਿਆਰੇ ਉਹ ਰਾਜਾ ਅੰਮ੍ਰਿਤ ਪਾਨ ਕਰ ਰਿਹਾ, ਉਹਦੇ ਨਾਲ ਉਹਦੇ ਜਿਹੜੇ ਹਨ 100 ਪ੍ਰਜਾ ਦੇ ਵਿੱਚੋਂ ਜਿਹੜੇ ਬੰਦੇ ਹਨ, 100 ਉਹਦੇ ਜਿਹੜੇ ਕਾਮਕਾਰ ਬੰਦੇ ਸਮਝ ਲਿਓ ਉਹਦੇ ਨੌਕਰ ਬੰਦੇ, ਤੇ ਉਹਦੇ ਨੌਕਰ ਵੀ ਉਹੀ ਬਾਟੇ ਦੇ ਵਿੱਚ ਜਿਸ ਬਾਟੇ ਦੇ ਵਿੱਚ ਉਹਨੇ ਅੰਮ੍ਰਿਤ ਛਕਿਆ ਉਹੀ ਬਾਟੇ ਦੇ ਵਿੱਚ ਪਿਆਰਿਓ ਉਹ ਵੀ ਜਿਹੜੇ ਹਨ ਅੰਮ੍ਰਿਤ ਛਕ ਰਹੇ ਹਨ। ਭਾਵ ਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਬਰਾਬਰਤਾ ਦਰਜਾ ਜਿਹੜਾ ਹੈ ਇਹ ਦੇਣਾ ਕੀਤਾ, ਇਹਨੂੰ ਬੋਲਦੇ ਹਨ ਸੁਨਹਿਰੇ। ਛਕਿਓ ਸੁਨਹਿਰੇ, ਸੁਨਹਿਰੇ ਦਾ ਮਤਲਬ ਹੁੰਦਾ ਇੱਕੋ ਬਾਟੇ ਦੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਹੋਵੇ ਉਹਨੂੰ ਸੁਨਹਿਰੀਏ ਬੋਲਦੇ ਹਨ।
1: ਪ੍ਰਸੰਨ ਬਹੁ ਭਏ
0: ਕਿਰਪਾਲੂ। ਉਹ ਤੋਂ ਬਾਅਦ ਕਿਰਪਾਲੂ ਸਤਿਗੁਰੂ ਮਹਾਰਾਜ ਭਾਈ ਡਲ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ।
1: ਬਖਸ਼ਿਓ ਖੜਗ ਵੱਡੋ ਅਰ ਢਾਲ,
0: ਤੇ ਬਹੁਤ ਵੱਡਾ ਖੜਗ ਤੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਢਾਲ ਬਖਸ਼ਣਾ ਕੀਤਾ।
1: 2000 ਕੇ ਕੰਕਣ ਦੋ,
0: ਤੇ 2000 ਦੇ ਕੰਗਣ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਮੇਹਰਾਂ ਦੇ ਘਰ ਦੇ ਵਿੱਚ ਆਏ, ਇਹ ਬਾਹਰੀ ਤੋਹਫੇ ਜਿਹੜੇ ਹਨ, ਸੋਨੇ ਦੇ ਕੰਗਣ ਵੀ ਜਿਹੜੇ ਉਹ ਵੀ ਸਤਿਗੁਰੂ ਮਹਾਰਾਜ ਜੀ ਨੇ ਭਾਈ ਡਲ ਸਿੰਘ ਨੂੰ ਦਿੱਤੇ।
1: ਵਸਤ੍ਰ ਪੂਜ,
0: ਹੁਣ ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦਾ ਪੂਜਨ ਸੇਵਨ ਕਰਨ ਦੇ ਲਈ, ਵਸਤ੍ਰ ਅਰਪਣ ਕਰਨ ਦੇ ਲਈ ਕਿਰਪਾ ਸਤਿਗੁਰੂ ਕਿਰਪਾ ਦੇ ਨਿਧਾਨ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਤੇ ਨਾਲ ਭਾਈ ਡਲ ਸਿੰਘ ਨੂੰ ਵਸਤ੍ਰ ਵੀ ਦਿੱਤੇ ਹਨ। ਇੱਕ ਦਿਨ ਦੀ ਗੱਲ ਹੈ ਭਾਈ, ਤੇ ਕਿਸੇ ਨੇ ਆ ਕਰਕੇ ਇਹ ਖਬਰ ਜਿਹੜੀ ਆ ਸਤਿਗੁਰੂ ਮਹਾਰਾਜ ਜੀ ਤੱਕ ਪਹੁੰਚਾਈ ਹੈ। ਉਸ ਵੇਲੇ ਕਈਆਂ ਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ, ਉਹਨਾਂ ਨੂੰ ਲੱਗਿਆ ਕਿ ਇਹ ਤੁਰਕਾਨੀ ਫੌਜ ਜਿਹੜੀ ਆ ਲੱਗਦਾ ਗੁਰੂ ਮਹਾਰਾਜ ਜੀ ਨੂੰ ਪਕੜਨ ਦੇ ਲਈ ਹਮਲਾਵਰ ਬਣ ਕਰਕੇ ਆ ਰਹੀ ਹੈ। ਕੋਈ ਬੰਦਾ ਜਿਹੜਾ ਸੂਈਆ ਜਿਹੜਾ ਪਿਆਰਿਓ ਉਹਨੇ ਆ ਕਰਕੇ ਨਾ ਸਤਿਗੁਰੂ ਮਹਾਰਾਜ ਜੀ ਨੂੰ ਭਾਈ ਡਲ ਸਿੰਘ ਨੂੰ ਉਹਨੇ ਸੂਹ ਦੇ ਦਿੱਤੀ, ਕਿਹਾ ਕਿ ਸਤਿਗੁਰੂ ਮਹਾਰਾਜ ਤਿਆਰ ਪਰ ਤਿਆਰ ਹੋ ਜਾਓ, ਲੱਗਦਾ ਤੁਰਕਾਨੀ ਬਹੁਤ ਵੱਡੀ ਫੌਜ ਬਹੁਤ ਵੱਡੀ ਸੈਨਾ ਆ ਰਹੀ ਹੈ, ਲੱਗਦਾ ਇਹੀ ਪਾਸੇ ਨਾ ਆਪ ਜੀ ਦੇ ਨਾਲ ਜੰਗ ਕਰਨ ਦੇ ਲਈ ਯੁੱਧ ਕਰਨ ਦੇ ਲਈ ਫੌਜਾਂ ਆ
1: ਰਹੀਆਂ।
0: ਇਹ ਸੁਣ ਕਰਕੇ ਭਾਈ ਡਲ ਸਿੰਘ ਨੂੰ ਜਦੋਂ ਪਤਾ ਚੱਲਿਆ ਕਿ ਸਤਿਗੁਰੂ ਹੋ ਸਕਦਾ ਇਹ ਤੁਰਕ ਜਿਹੜੇ ਮਹਾਰਾਜ ਜੀ ਦੇ ਉੱਤੇ ਹਮਲਾ ਕਰਨ ਦੇ ਲਈ ਆਉਂਦੇ ਹੋਣ, ਇਸ ਕਰਕੇ ਇਹ ਵੀ ਪਿਆਰੇ ਹੋਏ ਨੇ।

ਫੌਜਾਂ ਲੈ ਕਰਕੇ ਪਿਆਰਿਓ ਅੱਗੇ ਹੋ ਕਰਕੇ ਉੱਥੇ ਜਾ ਕਰਕੇ ਡਟ ਗਿਆ, ਕਿਉਂਕਿ ਮਨ ਦੇ ਵਿੱਚ ਸੀ ਕਿ ਤੁਰਕਾਂ ਦੀ ਫੌਜ ਨੂੰ ਆਪਾਂ ਨੇ ਅੰਦਰ ਆਪਣੇ ਇਲਾਕੇ ਦੇ ਵਿੱਚ ਵੜ ਨਹੀਂ ਦੇਣਾ, ਜੇ ਆਪਣੇ ਇਲਾਕੇ ਦੇ ਵਿੱਚ ਵੜ ਕੇ ਘਾਟਾ ਵਾਧਾ ਹੋ ਸਕਦਾ, ਗੁਰੂ ਮਹਾਰਾਜ ਜੀ ਦਾ ਸਿੱਖਾਂ ਦਾ ਇਹ ਨੁਕਸਾਨ ਪਹੁੰਚਾ ਸਕਦੇ ਹਨ। ਦੇਖੋ ਭਾਈ ਦਲ ਸਿੰਘ ਕਿੰਨੀ ਭਾਵਨਾ ਰੱਖਦਾ ਗੁਰੂ ਮਹਾਰਾਜ ਜੀ ਦੇ ਪ੍ਰਤੀ, ਉਹਨਾਂ ਤੁਰਕਾਂ ਦੀ ਫੌਜ ਨੂੰ ਤੁਰਕਾਂ ਦੀ ਦਲ ਨੂੰ ਰੋਕਣ ਦੇ ਲਈ ਆਪ ਅਗਲ ਵੰਡੀ ਹੋ ਕੇ ਚੱਲ ਗਿਆ। ਉੱਥੇ ਫੌਜਾਂ ਲੈ ਕਰਕੇ ਪਿਆਰੇ ਗੁਪਤ ਰੂਪ ਦੇ ਵਿੱਚ ਉਹਨਾਂ ਦੀ ਉਡੀਕ ਕਰਦਾ ਰਿਹਾ। ਇੱਕ ਦੋ ਦਿਨ ਦੇਖੋ ਉਹ ਉਸ ਤਰ੍ਹਾਂ ਹੀ ਭਾਈ ਦਲ ਸਿੰਘ ਫੌਜਾਂ ਲੈ ਕਰਕੇ ਬੈਠਿਆ ਹੈ ਤੇ ਉਸ ਵੇਲੇ ਨਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਕਿਹਨੇ ਬਚਨ ਕਰਨਾ ਕੀਤਾ ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਇਹ ਤੁਰਕ ਜਿਹੜੇ ਜੇ ਇੱਕੋ ਵਾਰ ਤੇ ਨਿਹਾਰੀ ਭਾਵ ਕੇ ਜੇ ਸਤਿਗੁਰੂ ਮਹਾਰਾਜ ਇੱਕੋ ਵਾਰੀ ਇਹ ਚੜ ਕੇ ਆਉਣਗੇ ਤਾਂ ਸਤਿਗੁਰੂ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਤੁਹਾਨੂੰ ਤੱਤੀ ਵਾ ਵੀ ਨਹੀਂ ਲੱਗਣ ਦੇਵਾਂਗੇ, ਤੁਹਾਡੇ ਤੱਕ ਇਹ ਤੁਰਕਾਨੀ ਦਲ ਜਿਹੜਾ ਹੈ ਉਹ ਪਹੁੰਚ ਨਹੀਂ ਸਕਦਾ, ਤੁਹਾਡੇ ਤੱਕ ਪਹੁੰਚਣਾ ਉਹਨਾਂ ਨੂੰ ਸਾਨੂੰ ਮਾਰ ਕਰਕੇ ਆਪ ਜੀ ਤੱਕ ਪਹੁੰਚਣਾ ਪਵੇਗਾ, ਤੇ ਇਸ ਤਰ੍ਹਾਂ ਤਲਵਾਰ ਇਸ ਤਰ੍ਹਾਂ ਖੰਡੇ ਵਾਵਾਂਗੇ ਸਤਿਗੁਰੂ ਮਹਾਰਾਜ, ਆਪ ਜੀ ਦੇਖੋ ਤੁਹਾਡੀ ਕਿਰਪਾ ਚਾਹੀਦੀ ਹੈ, ਇਹਨਾਂ ਨੂੰ ਰੁੰਡ ਮੁੰਡ ਕਰ ਦੇਵਾਂਗੇ, ਜਿਹੜਾ ਵੀ ਚੜ ਕੇ ਆਵੇਗਾ ਨਾ ਤੁਹਾਨੂੰ ਪਕੜਨ ਦੇ ਲਈ ਜਾਂ ਤੁਹਾਨੂੰ ਮਾਰਨ ਦੇ ਲਈ ਉਹਨੂੰ ਰੁੰਡ ਮੁੰਡ ਕਰ ਦੇਵਾਂਗੇ, ਝਟਕਾ ਕਰਕੇ ਉਹਦੇ ਟੋਟੇ ਟੋਟੇ ਕਰ ਦੇਵਾਂਗੇ। ਜਿਸ ਤਰ੍ਹਾਂ ਕਿ ਇਹ ਲੜਾਕੇ ਬਿਰਾੜ ਜਿਹੜੇ ਇਹ ਭਿੜਦੇ ਹਨ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਆਉਣ ਦੋ ਐਤਕੀ ਤੁਰਕਾਨੀ ਦਲ, ਜਿੰਨਾ ਮਰਜ਼ੀ ਵੱਡਾ ਦਲ ਆਉਂਦਾ ਅਸੀਂ ਮਹਾਰਾਜ ਇਹਨਾਂ ਨੂੰ ਰੋਕ ਕੇ ਰੱਖਾਂਗੇ, ਜੰਗ ਕਰਕੇ ਦੂਰੋਂ ਹੀ ਇਹਨਾਂ ਨੂੰ ਭਜਾ ਦੇਵਾਂਗੇ। ਸੁਣ ਕਰਕੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਾਧ ਸਾਧ। ਇਹਦਾ ਮਤਲਬ ਭਾਈ ਦਲ ਸਿੰਘ, ਭਾਈ ਤੂੰ ਤਾਂ ਧੰਨ ਹੈ ਭਾਈ, ਸ਼ਾਬਾਸ਼ ਹੈ ਭਾਈ ਤੇਰੇ ਪੁਰਸ਼ਾਰਥ ਨੂੰ, ਇੰਨਾ ਜ਼ਿਆਦਾ ਦੇਖ ਤੂੰ ਸਾਡੇ ਪ੍ਰਤੀ ਪ੍ਰੇਮ ਕਰਦਾ, ਕਿਉਂਕਿ ਉਹ ਤੁਰਕਾਨੀ ਦਲ ਪਿਆਰੇ ਉਹ ਪਤਾ ਨਹੀਂ ਕਿਹੜੇ ਪਾਸੇ ਜਾ ਰਿਹਾ ਸੀ, ਤਗੜੀਆਂ ਫੌਜਾਂ ਆ ਗਈਆਂ, ਹੋ ਸਕਦਾ ਇਹ ਵੀ ਆਪਾਂ ਕਿਉਂਕਿ ਇਹਦੇ ਵਿੱਚ ਜ਼ਿਆਦਾ ਇਸ ਤੋਂ ਬਾਅਦ ਜ਼ਿਕਰ ਨਹੀਂ ਆਇਆ, ਇਹ ਆਪਾਂ ਅਨੁਮਾਨ ਪ੍ਰਮਾਣ ਦੇ ਸਕਦੇ ਹਾਂ, ਅਨੁਮਾਨ ਲਾ ਸਕਦੇ ਹਾਂ, ਹੋ ਸਕਦਾ ਕਿ ਭਾਈ ਉਹ ਫੌਜਾਂ ਲੈ ਕਰਕੇ ਦੂਜੇ ਪਾਸੇ ਜਾਂਦੇ ਹੋਣ ਤੇ ਕਈਆਂ ਨੂੰ ਇੰਜ ਪਤਾ ਲੱਗਿਆ, ਇੰਜ ਲੱਗਦਾ ਹੋਵੇ ਕਿ ਨਹੀਂ ਜੀ ਇਹਨਾਂ ਨੇ ਭਾਈ ਦਲ ਸਿੰਘ ਦੇ ਉੱਤੇ ਗੁਰੂ ਗੋਬਿੰਦ

0: ਪੇਸ਼ ਨਹੀਂ ਆਉਣਾ ਚਾਹੀਦਾ। ਜਿਹਾ ਵੇਖੈ ਤਿਹਾ ਵੇਖ, ਜੋ ਜਿਹੋ ਜਿਹੀ ਨਿਗਾਹ ਦੇ ਨਾਲ ਕਿਹੜੀ ਅੱਖ ਦੇ ਨਾਲ ਤੁਹਾਨੂੰ ਵੇਖਦਾ ਉਹਨੂੰ ਕਿਹੜੀ ਅੱਖ ਦੇ ਨਾਲ ਹੀ ਵੇਖਣਾ ਚਾਹੀਦਾ, ਉਹਨੂੰ ਉਹਦੀ ਬੋਲੀ ਦੇ ਵਿੱਚ ਜਵਾਬ ਦੇਣਾ ਚਾਹੀਦਾ। ਤੇ ਸਦਾ ਤੁਸੀਂ ਨਾ ਇਹ ਵੈਰੀਆਂ ਦੇ ਨਾਲ ਬੇਈਮਾਨ ਪਾਪੀਆਂ ਦੇ ਨਾਲ ਜੰਗ ਕਰਨ ਦੇ ਲਈ ਸਦਾ ਉਤਸ਼ਾਹਿਤ ਰਹਿਣਾ ਕਰੋ। ਜਦੋਂ ਆਪਾਂ ਤਿਆਰ ਪ੍ਰਤਿਆਰ ਹੋ ਕਰਕੇ ਰਹਿੰਦੇ ਹਾਂ, ਸੱਚ ਜਾਣੋ ਪਿਆਰਿਓ, ਕੋਈ ਵੀ ਸ਼ਕਤੀ ਜਿਹੜੀ ਹੈ ਉਹ ਬੰਦੇ ਦੇ ਲਾਗੇ ਨਹੀਂ ਢੁਕਦੀ ਹੈ। ਜਦੋਂ ਆਪਾਂ ਅਵੇਸਲੇ ਹੋ ਜਾਂਦੇ ਹਾਂ, ਆਪਾਂ ਢਿੱਲੇ ਮੱਠੇ ਪੈ ਜਾਂਦੇ ਹਾਂ, ਉਸ ਵੇਲੇ ਪਿਆਰਿਓ ਇਹ ਹਮਲੇ ਕਰਦੇ ਹਨ। ਲੇਕਿਨ ਜਦੋਂ ਆਪਾਂ ਤਿਆਰ ਪ੍ਰਤਿਆਰ ਸੁਚੇਤ ਰਹਿੰਦੇ, ਕੋਈ ਵੀ ਪਿਆਰਿਓ ਤੁਹਾਡੇ ਵੱਲ ਝਾਕ ਵੀ ਨਹੀਂ ਰੱਖੇਗਾ। ਸੋ ਗੁਰੂ ਮਹਾਰਾਜ ਜੀ ਨੇ ਇਹੀ ਬਚਨ ਕੀਤਾ ਭਾਈ ਡਲ ਸਿੰਘ ਜੀ, ਇਸ ਤਰ੍ਹਾਂ ਹੀ ਸਦਾ ਸਨੱਦਬੱਧ ਹੋ ਕਰਕੇ ਤਿਆਰ ਪਰ ਤਿਆਰ ਹੋ ਕਰਕੇ ਰਹਿਣਾ।
1: ਆਇਓ ਰਾਮਾ ਇੱਕ ਦਿਨ ਸੰਗਤਿ ਲੋਕਾ ਜਾਣੇ।
0: ਹੁਣ ਪਿਆਰਿਓ ਇੱਥੋਂ ਪ੍ਰਕਰਣ ਬਦਲ ਰਿਹਾ ਹੈ, ਤੇ ਇਹ ਦੋ ਜਿਹੜੇ ਹਾਕਮ ਜਿਹੜੇ ਨਾ ਪਿਆਰਿਓ, ਜਿਨ੍ਹਾਂ ਦਾ ਨਾਮ ਜਿਹੜਾ ਇੱਕ ਦਾ ਨਾਮ ਹੈ ਭਾਈ ਰਾਮਾ ਤੇ ਦੂਜੇ ਦਾ ਨਾਮ ਪਿਆਰਿਓ ਇਹਦਾ ਨਾਮ ਹੈ ਤਲੋਕਾ, ਇਹ ਜਿਹੜੇ ਹਨ ਬਾਬੇ ਫੂਲ ਦੇ ਪੁੱਤਰ ਸਨ, ਪਟਿਆਲਾ ਨਾਭਾ ਜੀਂਦ ਆਦਿਕ ਰਿਆਸਤ ਜਿਹੜੇ ਹਨ ਪਿਆਰਿਓ, ਇਹਨਾਂ ਦੇ ਇਹ ਵੱਡ ਵਡੇਰੇ ਹਨ। ਬਾਬਾ ਆਲਾ ਸਿੰਘ ਜੀ ਜਿਹੜੇ ਹਨ, ਜਿਨ੍ਹਾਂ ਨੇ ਪਟਿਆਲੇ ਦੀ ਰਚਨਾ ਕਰਨੀ ਕੀਤੀ, ਤੇ ਇਹ ਬਾਬਾ ਰਾਮ ਸਿੰਘ ਜੀ ਦੇ ਸਪੁੱਤਰ ਸੀ ਤ੍ਰਿਲੋਕਾ ਸਿੰਘ, ਛੋਟਾ ਪੁੱਤਰ ਜਿਹੜਾ ਸੁਖਚੈਨ ਸਿੰਘ ਸੀ, ਤੇ ਬਾਅਦ ਦੇ ਵਿੱਚ ਇਹ ਜੀਂਦ ਦਾ ਰਿਆਸਤ ਜਿਹੜਾ ਹੈ, ਰਿਆਸਤਦਾਰ ਜਿਹੜਾ ਹੈ ਉਹ ਬਣਿਆ, ਭਾਵ ਕਿ ਇਹ ਭਾਈ ਰਾਮਾ ਤ੍ਰਿਲੋਕਾ ਆਦਿਕ ਹੁਣ ਸਤਿਗੁਰੂ ਮਹਾਰਾਜ ਜੀ ਦੇ ਦਰੋਂ ਘਰੋਂ ਇਹਨਾਂ ਨੂੰ ਬਖਸ਼ਿਸ਼ਾਂ ਜਿਹੜੀਆਂ ਇਹ ਪ੍ਰਾਪਤ ਹੋਣ ਦੇ ਲਈ ਜਾ ਰਹੀਆਂ ਹਨ। ਇਹ ਭਾਈ ਰਾਮਾ ਅਤੇ ਤ੍ਰਿਲੋਕਾ ਇਹ ਦੋਵੇਂ ਗੁਰਮੁਖ ਪਿਆਰੇ ਦੇਖੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚੱਲ ਕਰਕੇ ਆਏ।
1: ਦਾਲ ਕੋ ਸਕਟ ਪਹਰ ਪਹੁੰਚੇ ਸਤਿਗੁਰ
0: ਪਾਏ। ਤੇ ਇਹਨਾਂ ਨੇ ਕੀ ਕਰਨਾ ਕੀਤਾ, ਜਦੋਂ ਪਤਾ ਚੱਲਿਆ ਇਹ ਪਿਆਰਿਓ ਇਲਾਕੇ ਦੇ ਚੌਧਰੀ ਸਨ, ਭਾਈ ਰਾਮਾ ਅਤੇ ਭਾਈ ਤ੍ਰਿਲੋਕਾ, ਇਹਨਾਂ ਦੀ ਅੱਗੇ ਪੂਰੀ ਕਥਾ ਆਵੇਗੀ ਕਿਸ ਤਰ੍ਹਾਂ ਇਹਨਾਂ ਨੇ ਗੁਰੂ ਘਰ ਦੀ ਸੇਵਾ ਕਰਨੀ ਕੀਤੀ ਹੈ। ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬੋ ਕੀ ਤਲਵੰਡੀ ਇਹ ਦਮਦਮਾ ਸਾਹਿਬ ਦੇ ਵਿੱਚ ਵਿਰਾਜਮਾਨ ਹਨ, ਤੇ ਇਹ ਦੋਵੇਂ ਗੁਰਮੁਖ ਪਿਆਰੇ ਚੌਧਰੀ ਬਹੁਤ ਜ਼ਿਆਦਾ ਰਾਸ਼ਨ ਕੱਚੀ ਰਸਦ ਜਿਹੜੀ ਹੈ ਲੈ ਕਰਕੇ ਪਹੁੰਚੇ ਹਨ। ਇਹ ਦੋਵੇਂ ਗੁਰਮੁਖ ਪਿਆਰੇ ਬਹੁਤ ਸ਼ਰਧਾ ਭਾਵਨਾ ਦੇ ਵਿੱਚ ਭੇਜ ਕਰਕੇ ਗੁਰੂ ਮਹਾਰਾਜ ਜੀ ਦੇ ਇਹਨਾਂ ਨੇ ਦਰਸ਼ਨ ਕਰਨੇ ਕੀਤੇ, ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਪਿਆਰਿਓ ਆਪਣਾ ਮੱਥਾ ਜਿਹੜਾ ਇਹਨਾਂ

0: ਦੇ ਸਮੁੰਦਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਦੇ ਤਾਈ ਬਚਨ ਕਰਨਾ ਕੀਤਾ।
1: ਰਾਮਾ ਸਿੰਘ ਤਿਲੋਕ ਸਿੰਘ ਸੁਣ,
0: ਮਹਾਰਾਜ ਜੀ ਨੇ ਕਿਹਾ ਭਾਈ ਰਾਮਾ ਸਿੰਘ, ਭਾਈ ਤਿਲੋਕਾ ਸਿੰਘ, ਸਾਡਾ ਬਚਨ ਜਿਹੜਾ ਤੁਸੀਂ ਸੁਣਨਾ ਕਰੋ।
1: ਸਤ ਸਕਟ ਪਰ ਲਿਆਏ ਬਹੁਤ ਮਨ,
0: ਤੇ ਤੁਸਾਂ ਨੇ ਤਾਂ ਸਾਡੇ ਦਰਸ਼ਨ ਦੀਦਾਰੇ ਕਰਨ ਦੇ ਲਈ ਆਏ, ਤੇ ਬਹੁਤ ਸਾਰੀਆਂ ਰਸਤਾਂ ਜਿਹੜੀਆਂ ਹਨ, ਬਹੁਤ ਸਾਰੇ ਬੈਲ ਗੱਡਿਆਂ ਦੇ ਵਿੱਚ ਧਾਰ ਧਾਰ ਕੇ ਭਰ ਭਰ ਕੇ ਤੁਸਾਂ ਨੇ ਲਿਆਉਣਾ ਕੀਤਾ। ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਆ ਰਸਤਾ ਤੁਸੀਂ ਕਿੱਥੋਂ ਲਿਆਉਣੀਆਂ ਕੀਤੀਆਂ, ਕਿੱਥੋਂ ਇਹ ਸੌਦਾ ਜਿਹੜਾ ਤੁਸਾਂ ਨੇ ਖਰੀਦਣਾ ਕੀਤਾ, ਜਾਂ ਤੁਸੀਂ ਆਪਣੇ ਘਰੋਂ ਲੈ ਕਰਕੇ ਆਏ ਹੋ। ਕਈ ਵਾਰੀ ਕੀ ਹੁੰਦਾ ਨਾ ਕਿ ਆਪਾਂ ਕੀ ਕਰਦੇ ਪਿਆਰਿਓ, ਕਿੱਥੇ ਕੋਈ ਸੇਵਾ ਚੱਲਦੀ ਹੈ, ਅਕਸਰ ਕੋਈ ਬੰਦਾ ਜਦੋਂ ਜ਼ਿੰਮੇਦਾਰੀ ਲੈਂਦਾ ਕਹਿੰਦਾ ਜੀ ਆਪਾਂ ਇਹ ਸੇਵਾ ਪਹੁੰਚਾਉਣੀ ਹੈ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਤੱਕ, ਉਹ ਆਪਣੀ ਵੀ ਸੇਵਾ ਇਹ ਕਰਦਾ, ਨਾਲ ਪਿਆਰਿਓ ਦੂਜੇ ਜਿਹੜੇ ਹੁੰਦੇ ਉਹਨਾਂ ਨੂੰ ਵੀ ਪ੍ਰੇਰਣਾ ਦਿੰਦਾ ਕਿ ਚਲੋ ਭਾਈ ਗੁਰੂ ਘਰ ਦੀ ਸੇਵਾ ਹੈ, ਭਾਈ ਤੁਸੀਂ ਵੀ ਸੇਵਾ ਕਰ ਲਿਓ, ਤੇ ਉਹ ਉਹਨਾਂ ਨੂੰ ਜਦੋਂ ਪ੍ਰੇਰਣਾ ਮਿਲਦੀ ਹੈ, ਜਾਗ ਲੱਗਦੀ ਹੈ, ਉਹ ਵੀ ਪਿਆਰਿਓ ਅੱਗੇ ਤਿਆਰ ਹੋ ਜਾਂਦੇ। ਉਹ ਫਿਰ ਕਹਿੰਦੇ ਕਿ ਠੀਕ ਹੈ ਭਾਈ ਸਾਹਿਬ ਜੀ, ਆ ਗੁਰੂ ਘਰ ਦੇ ਵਿੱਚ ਆ ਤੁਸੀਂ ਸੇਵਾਵਾਂ ਇਹ ਕਰ ਰਹੇ, ਚਲੋ 10 ਬੋਰਿਆਂ ਦੀ ਸੇਵਾ ਕਣਕ ਦੇ ਚੌਲ ਦੇ ਮੇਰੇ ਵੱਲੋਂ, ਕੋਈ ਕਹਿੰਦਾ ਜੀ 1 ਘਿਓ ਦਾ ਪੀਪਾ ਮੈਂ ਸੇਵਾ ਕਰਦਾ, ਕੋਈ ਬੋਲਦਾ ਜੀ ਮੈਂ ਇਹ ਦਾਲ ਦੀ ਆ ਸਬਜ਼ੀ ਦੀ ਇਹਦੀ ਮੈਂ ਸੇਵਾ ਕਰਾਂਗਾ। ਸੋ ਗੁਰੂ ਮਹਾਰਾਜ ਜੀ ਨੇ ਇਹ ਬਚਨ ਕੀਤਾ ਭਾਈ ਰਾਮਾ ਅਤੇ ਭਾਈ ਤੁਲਕੇ ਨੂੰ। ਪਾਤਸ਼ਾਹ ਜੀ ਕਹਿੰਦੇ ਹਨ ਕਿ ਤੁਸੀਂ ਆਪਣੇ ਘਰੋਂ ਇਹ ਸੇਵਾਵਾਂ ਲੈ ਕਰਕੇ ਆ ਰਹੇ, ਜਾਂ ਤੁਸਾਂ ਨੇ ਇਹ ਉਗਰਾਹੀ ਕਰਨੀ ਕੀਤੀ, ਇਹਨੂੰ ਇਕੱਠਾ

0: ਪਾਤਸ਼ਾਹ ਨਿਜ ਘਰ ਤੇ ਲਿਆਏ।
1: ਤੇ ਉਸ ਵੇਲੇ ਇਹਨਾਂ ਨੇ ਬਚਨ ਕੀਤਾ, ਸਤਿਗੁਰੂ ਮਹਾਰਾਜ ਅਸੀਂ ਕੋਈ ਉਗਰਾਹੀ ਨਹੀਂ ਕਰਨੀ ਕੀਤੀ ਹੈ, ਇਹ ਜੋ ਵੀ ਰਾਸ਼ਨ ਜਿਹੜਾ ਨਾ ਅਸੀਂ ਆਪਣੇ ਘਰੋਂ ਆਪ ਜੀ ਦੀ ਸੇਵਾ ਦੇ ਲਈ ਲੈ ਕੇ ਆਏ
0: ਹਾਂ।
1: ਹੁਣ ਸਾਡੇ ਕੋਈ ਰਿਸ਼ਤੇਦਾਰ ਜਿਹੜੇ ਹਨ ਥੋੜਾ ਬਾੜਾ ਉਹਨਾਂ ਨੇ ਵੀ ਇਹਦੇ ਵਿੱਚ ਹਿੱਸਾ ਪਾਉਣਾ ਕੀਤਾ, ਉਹਨਾਂ ਨੂੰ ਵੀ ਜਦੋਂ ਪਤਾ ਚੱਲਿਆ ਕਿ ਇਹਨੇ ਕੁਛ ਇੱਕ ਬੋਰਾ ਦੋ ਬੋਰਾ ਆਦਿਕ ਇਸ ਤਰ੍ਹਾਂ ਉਹਨਾਂ ਨੇ ਵੀ ਸੇਵਾਵਾਂ ਪਾਈਆਂ, ਲੇਕਿਨ ਉਹਨਾਂ ਦੀ ਸੇਵਾ ਜਾਦੀ ਨਹੀਂ ਹੈ। ਜਾਦੀ ਸੇਵਾ ਸਤਿਗੁਰੂ ਮਹਾਰਾਜ ਸਾਡੇ ਦੋਵੇਂ ਭਰਾਵਾਂ ਦੀ ਹੈ।
0: ਸਭ ਤੇ ਕਰ ਬਟੋਰ ਇਹ ਆਨੀ।
1: ਫਿਰ ਵੀ ਸਤਿਗੁਰੂ ਮਹਾਰਾਜ ਜਿਹੜਾ ਕੋਈ ਕਹਿੰਦਾ ਨਾ ਕਿ ਚੱਲ ਭਾਈ ਗੁਰੂ ਘਰ ਜਾ ਰਿਹਾ ਸਾਡਾ ਵੀ ਦਾਣਾ ਪਾ ਦੇ, ਤੇ ਉਹ ਵੀ ਅਸੀਂ ਇਹਦੇ ਵਿੱਚ

0: ਸਾਡੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਚਾਹ ਹੈ, ਬਹੁਤ ਜ਼ਿਆਦਾ ਤੰਗ ਹੈ।
1: ਇੱਕ ਸਿੱਖ ਗੁਰ ਕੇ ਨਿਕਟ ਉਚਾਰੇ।
0: ਉਸ ਵੇਲੇ ਸਾਧ ਸੰਗਤ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭਾਈ ਰਾਮਾ ਜੀ ਭਾਈ ਤ੍ਰਿਲੋਕਾ ਜੀ ਇਹ ਬਚਨ ਕਰ ਰਹੇ ਸਨ, ਉਸ ਵੇਲੇ ਇੱਕ ਗੁਰੂ ਕਾ ਸਿੱਖ ਹਜੂਰੀਆ ਸਿੱਖ ਜਿਹੜਾ ਉਹ ਲਾਗੇ ਹੋ ਗਿਆ। ਲਾਗੇ ਹੋ ਕਰਕੇ ਹੌਲੀ ਜੀ ਉਹਨੇ ਗੁਰੂ ਮਹਾਰਾਜ ਜੀ ਦੇ ਕੋਲ ਜਾ ਕਰਕੇ ਕੰਨ ਦੇ ਵਿੱਚ ਇਹ ਬਚਨ ਕਰਨਾ ਕੀਤਾ, ਉਹਨੇ ਬਚਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗਹਿ ਕੱਚ ਦੀ ਲੜਾਈ ਹੋਈ, ਲਓ ਡੋਲਵੀਂ ਜਦੋਂ ਲੜਾਈ ਹੋਈ ਹੈ ਉਹਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ, ਤੇ ਇਹਨਾਂ ਗੁਰਮੁਖ ਪਿਆਰਿਆਂ ਨੇ ਭਾਈ ਰਾਮਾ ਅਤੇ ਭਾਈ ਤ੍ਰਿਲੋਕੇ ਨੇ ਉਹਨਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਕੀਤਾ। ਹੁਣ ਇਹਨਾਂ ਨੇ ਦੇਖੋ ਤੁਰਕਾਂ ਦੇ ਵਿੱਚ ਜਾ ਕਰਕੇ, ਕਿਉਂਕਿ ਉਹਨਾਂ ਦਾ ਪੈਰਾ ਲੱਗਿਆ ਹੋਇਆ ਸੀ, ਉਹਨਾਂ ਦੇ ਵਿੱਚ ਵੜ ਕਰਕੇ ਕੋਈ ਸਵਾਂਗ ਭੇਸ ਵਟਾ ਕਰਕੇ ਇਹਨਾਂ ਨੇ ਇਹ ਸੇਵਾਵਾਂ ਕਰਨੀਆਂ ਕੀਤੀਆਂ।
1: ਹੋਈ ਸੁਣੀਏ ਇਨ
0: ਪਾਏ, ਸਿੱਖ ਕਹਿਣ ਲੱਗਾ ਮਹਾਰਾਜ ਆਪਾਂ ਇਹਨਾਂ ਤੋਂ ਸੁਣੀਏ ਕਿ ਤੁਸਾਂ ਨੇ ਭਾਈ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਕਿਸ ਤਰ੍ਹਾਂ ਸੇਵਾ ਕੀਤੀ ਹੈ। ਤੇ ਉਸ ਵੇਲੇ ਇੱਕ ਬਰਾੜ ਜਿਹੜਾ ਨਾ ਸਾਧ ਸੰਗਤ ਜੀ ਇੱਕ ਉਹਨੇ ਨਾ ਮਹਾਰਾਜ ਜੀ ਦੇ ਅੱਗੇ ਸੁਣਾਉਣਾ ਕੀਤਾ,
1: ਅੰਤ ਭਇਓ ਪਟ ਕਹਾਵਨ।
0: ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਜਦੋਂ ਰਣ ਦਾ ਅੰਤ ਹੋਇਆ
1: ਜੀ ਤੁਰਕਨ ਤੇ ਡਰ ਧਰ
0: ਕੇ, ਉਸ ਵੇਲੇ ਜਦੋਂ ਉਥੋਂ ਜੰਗ ਸਮਾਪਤ ਹੋ ਗਿਆ, ਸਿੰਘ ਸ਼ਹੀਦ ਹੋ ਗਏ, ਤੇ ਆਪ ਜੀ ਜੋ ਹੈ ਉਹਦੇ ਵਿੱਚੋਂ ਗੜੀ ਦੇ ਵਿੱਚੋਂ ਤਾੜੀ ਮਾਰ ਕਰਕੇ ਲਲਕਾਰਾ ਦੇ ਕਰਕੇ ਆਪ ਜੀ ਜਦੋਂ ਨਿਕਲ ਗਏ, ਉਹ ਤੋਂ ਬਾਅਦ ਤੇ ਇਹਨਾਂ ਨੇ ਕੀ ਕਰਨਾ ਕੀਤਾ, ਉਹ ਕਹਿਣ ਲੱਗੇ ਭਾਈ ਰਾਮਾ ਅਤੇ ਭਾਈ ਤ੍ਰਿਲੋਕੇ ਨੇ ਇਹਨਾਂ ਨੇ ਬਚਨ ਕਰਨਾ ਕੀਤਾ, ਸਤਿਗੁਰੂ ਮਹਾਰਾਜ ਕਿਉਂਕਿ ਪਿਆਰਿਓ

0: ਟੈਕਸ ਜਿਹੜਾ ਹੈ ਇਹ ਜਾ ਕਰਕੇ, ਕਿਉਂਕਿ ਸਰਹੰਦ ਦੇ ਵਿੱਚ ਇਹਨਾਂ ਦੀ ਰਿਆਸਤ ਇਹ ਵੱਜਦੀ ਸੀ ਤੇ ਇਹ ਸਰਹੰਦ ਜਾ ਰਹੇ ਸਨ ਇਹ ਟੈਕਸ ਭਰਨ ਦੇ ਲਈ, ਆਪਣਾ ਮਾਮਲਾ ਉਤਾਰਨ ਦੇ ਲਈ। ਜਦੋਂ ਭਾਈ ਰਾਮਾ ਅਤੇ ਭਾਈ ਤਲੋਕਾ ਉਹ ਰਾਸਤੇ ਤੋਂ ਲੰਘ ਰਹੇ ਸੀ, ਫਿਰ ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਚਮਕੌਰ ਦੀ ਗੜੀ ਦੇ ਵਿੱਚ, ਇਹ ਜਿਹੜਾ ਚਮਕੌਰ ਦੇ ਪਾਵਨ ਖੇਤਰ ਦੇ ਵਿੱਚ ਬਹੁਤ ਵੱਡੀ ਗਹਿ ਗੱਜ ਦੀ ਲੜਾਈ ਹੋਈ ਹੈ, ਲੱਖਾਂ ਦੀ ਤਾਦਾਦ ਦੇ ਵਿੱਚ ਤੁਰਕਾਨੀ ਦਲ, ਪਹਾੜੀ ਦਲ ਜਿਹੜਾ ਚੜ ਕਰਕੇ ਆਇਆ, 40 ਕੋ ਸਤਿਗੁਰੂ ਮਹਾਰਾਜ ਜੀ ਦੇ ਸਿੰਘ, ਇਹਨਾਂ ਨੇ ਬਹੁਤ ਤਗੜੀ ਗਹਿ ਗੱਜ ਦੀ ਲੜਾਈ ਕਰਨੀ ਕੀਤੀ ਤੇ ਇੱਕ ਨੇ ਵੀ ਸਿੱਖ ਨੇ ਫਿਰ ਇਹਨਾਂ ਦੀ ਈਨ ਨਹੀਂ ਮੰਨੀ, ਲੜ ਕਰਕੇ ਸਾਰੇ ਸਿੰਘ ਜਿਹੜੇ ਹਨ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਸਾਰਿਆਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ ਤੇ ਇਸ ਸ਼ਹਾਦਤ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਦੋ ਸਾਹਿਬਜ਼ਾਦੇ ਜਿਹੜੇ ਹਨ ਉਹ ਵੀ ਸ਼ਹੀਦ ਹੋ ਗਏ। ਤੇ ਉਸ ਵੇਲੇ ਪਿਆਰਿਓ ਇਹ ਵੀ ਗੱਲ ਫੈਲ ਗਈ ਸੀ, ਕਿਉਂਕਿ ਭਾਈ ਸੰਗਤ ਸਿੰਘ ਜੀ ਜਿਹੜੇ ਹਨ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਜਿਗਾ ਕਲਗੀ ਦਿੱਤੀ, ਮਹਾਰਾਜ ਜੀ ਵਰਗਾ ਰੂਪ ਸੀ ਤੇ ਉਹਨਾਂ ਨੂੰ ਜਦੋਂ ਸ਼ਹੀਦ ਕਰਨਾ ਕੀਤਾ, ਇਹਨਾਂ ਨੂੰ ਆਹੀ ਭੁਲੇਖਾ ਪਿਆ, ਇਹਨਾਂ ਨੂੰ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਵੀ ਅਸੀਂ ਮਾਰ ਦਿੱਤਾ, ਖਤਮ ਕਰ ਦਿੱਤਾ। ਤੇ ਉਸ ਤੋਂ ਬਾਅਦ ਪਿਆਰਿਓ ਇਹ ਤਾਂ ਉੱਥੋਂ ਨਿਕਲ ਗਿਆ ਤੇ ਇਹਨੇ ਆਪਣੇ ਬੰਦਿਆਂ ਨੂੰ ਬਿਠਾਉਣਾ ਕੀਤਾ, ਇਹ ਲੋਕਾਂ ਨੂੰ ਡਰ ਦੇਣਾ ਚਾਹੁੰਦੇ ਸੀ ਕਿ ਇਹਨੇ ਇਹਨਾਂ ਦੇ ਵਿੱਚੋਂ ਭਾਈ ਇੱਕ ਵੀ ਸਿੰਘ ਦਾ ਕੋਈ ਵੀ ਸੰਸਕਾਰ ਨਾ ਕਰੇ, ਜਿਹੜਾ ਕੋਈ ਸੰਸਕਾਰ ਕਰੇਗਾ ਨਾ ਉਹਨੂੰ ਬਾਗੀ ਦਾ ਦਰਜਾ ਦਿੱਤਾ ਜਾਵੇਗਾ ਤੇ ਉਹਨੂੰ ਵੀ ਅਸੀਂ ਮਾਰ ਦੇਵਾਂਗੇ, ਖਤਮ ਕਰ ਦੇਵਾਂਗੇ। ਇਹ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਕਿ ਜੋ ਵੀ ਭਾਈ ਸਰਕਾਰ ਦੇ ਨਾਲ ਮੱਥਾ ਲਾਵੇਗਾ ਮਰਨ ਤੋਂ ਬਾਅਦ ਵੀ ਸਰਕਾਰ ਉਹਨੂੰ ਨਹੀਂ ਛੱਡੇਗੀ, ਮਰਨ ਤੋਂ ਬਾਅਦ ਵੀ ਉਹਨਾਂ ਦੇ ਮਤ ਮੁਤਾਬਕ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਲੋਕਾਂ ਨੂੰ ਇਹ ਵੀ ਡਰ ਹੁੰਦਾ ਕਿ ਚਲੋ ਜੀ ਚਲੋ ਆਪਾਂ ਜੰਗ ਕਰਕੇ ਮਰ ਗਏ, ਸ਼ਹੀਦ ਹੋ ਗਏ, ਚਲੋ ਉਹ ਤੋਂ ਬਾਅਦ। ਅੱਜ ਵੀ ਪਿਆਰਿਓ ਆਪਾਂ ਵੇਖਦੇ ਹਾਂ ਜਦੋਂ ਜੰਗ ਯੁੱਧ ਹੁੰਦੇ ਹਨ ਕਈ ਜਿਹੜੇ ਸੂਰਮੇ ਜਿਹੜੇ ਹਨ ਸਿਪਾਹੀ ਮਾਰੇ ਜਾਂਦੇ ਤੇ ਜਿਹੜਾ ਵੀ ਸਿਪਾਹੀ ਮਾਰਿਆ ਜਾਂਦਾ ਭਾਵੇਂ ਵੱਡੇ ਤੋਂ ਵੱਡਾ ਗੁਨਾਹਗਾਰ ਵੀ ਹੋਵੇ, ਵੱਡੇ ਤੋਂ ਵੱਡਾ ਅਪਰਾਧੀ ਵੀ ਹੋਵੇ, ਜਦੋਂ ਤੱਕ ਪਿਆਰਿਓ ਜੀਵਤ ਰਹਿੰਦਾ ਨਾ ਸਰਕਾਰ ਜਾਂ ਕਾਨੂੰਨ ਇਹੀ ਬੋਲਦਾ ਉਦੋਂ ਤੱਕ ਭਾਈ ਉਹਦੇ ਨਾਲ ਦੁਸ਼ਮਣੀ ਹੈ, ਉਦੋਂ ਤੱਕ ਹੀ ਉਹਦੇ ਨਾਲ ਵੈਰ ਹੈ ਉਹ ਪਰਾਇਆ। ਜਦੋਂ ਮਰ ਗਿਆ ਤੇ ਉਸ ਵੇਲੇ ਕਹਿੰਦੇ ਜੀ ਹੁਣ ਸਾਡੀ ਦੁਸ਼ਮਣੀ, ਮਰੇ ਹੋਏ ਬੰਦੇ ਦੇ ਨਾਲ ਕਿਹੜਾ ਬੰਦਾ ਦੁਸ਼ਮਣੀ ਰੱਖੇਗਾ। ਉਹ ਤੋਂ ਬਾਅਦ ਕਹਿੰਦੇ ਸਭ ਖਤਮ ਹੋ ਗਿਆ, ਫਿਰ ਉਹਦੇ ਮਤ ਮੁਤਾਬਕ ਜਿਹੜਾ ਉਹਦਾ ਧਰਮ ਹੈ ਉਹਦੇ ਮੁਤਾਬਕ ਉਹਦਾ ਸੰਸਕਾਰ ਕੀਤਾ ਜਾਂਦਾ। ਮੁਸਲਮਾਨ ਹੈ ਉਹਨੂੰ ਸਪੁਰਦੇ ਖਾਕ ਕਰਦੇ, ਜੇ ਸਿੱਖ ਹੈ ਹਿੰਦੂ ਹੈ ਤੇ ਉਹਨੂੰ ਪਿਆਰਿਓ ਤੇ ਅੱਗ ਦੇ ਵਿੱਚ ਉਹਨੂੰ ਅਗਨ ਭੇਟ ਕਰਦੇ ਹਨ। ਇਹਨਾਂ ਜ਼ਾਲਮਾਂ ਨੇ ਕੀ ਕੀਤਾ, ਤੁਰਕ ਜਿਹੜੇ ਨਾ ਪਿਆਰਿਓ ਤੁਰਕਾਂ ਨੂੰ ਤਾਂ ਪਕੜ ਕਰਕੇ ਉਹਨਾਂ ਦੀਆਂ ਲਾਸ਼ਾਂ ਲੈ ਕਰਕੇ ਉਹਨਾਂ ਨੂੰ ਸਪੁਰਦੇ ਖਾਕ ਕਰ ਦਿੱਤਾ, ਉਹਨਾਂ ਨੂੰ ਤਾਂ ਪਿਆਰਿਓ ਦਫ਼ਨ ਕਰ ਦਿੱਤਾ ਤੇ ਇਹਨਾਂ ਨੇ ਵਾਰੰਟ ਜਾਰੀ ਕਰ ਦਿੱਤਾ ਕਿ ਭਾਈ ਸਿੰਘ ਜਿਹੜੇ ਹਨ ਸਿੰਘਾਂ ਦਾ ਕੋਈ ਵੀ ਸੰਸਕਾਰ ਨਾ ਕਰੇ। ਤੇ ਇਹ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰਨਾ ਚਾਹੁੰਦੇ ਕਿ ਜੋ ਵੀ ਸਰਕਾਰ ਦੇ ਨਾਲ ਵਜ਼ੀਰ ਖਾਂ ਦੇ ਨਾਲ ਮੱਥਾ ਲਾਵੇਗਾ ਉਹ ਮਰ ਜਾਵੇਗਾ, ਮਰਨ ਤੋਂ ਬਾਅਦ ਚੀਲ ਕਵੇ ਇਹ ਪਸ਼ੂ ਜਿਹੜੇ ਹਨ ਉਹਦਾ ਮਾਸ ਉਹਦੀਆਂ ਹੱਡੀਆਂ ਨੋਸ਼ ਨੋਸ਼ ਕੇ ਖਾਣਗੇ, ਇਹ ਉਹਨਾਂ ਦਾ ਹਸ਼ਰ ਹੋਵੇਗਾ, ਹਾਲ ਹੋਵੇਗਾ। ਇਸ ਤਰ੍ਹਾਂ ਹੀ ਪਿਆਰਿਓ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੇ ਵੇਲੇ ਵੀ ਸਤਿਗੁਰੂ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਬਾਅਦ ਇਹਨਾਂ ਨੇ ਇਹ ਵਾਰੰਟ ਜਾਰੀ ਕੀਤਾ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਕੋਈ ਨੇ ਵੀ ਸੰਸਕਾਰ ਨਹੀਂ ਕਰਨਾ, ਜਿਹੜਾ ਕੋਈ ਕਰੇਗਾ ਉਹਨਾਂ ਵੀ ਕਰਕਾਟ ਉਜਾੜ ਦਿੱਤਾ ਜਾਵੇਗਾ, ਮਾਰ ਦਿੱਤਾ ਜਾਵੇਗਾ। ਇਹ ਚਾਹੁੰਦੇ ਸਨ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੇ ਚਾਰ ਹਿੱਸੇ ਚਾਰ ਟੁਕੜੇ ਕਰਕੇ ਤੇ ਜੋ ਦਿੱਲੀ ਦਾ ਜਿਹੜਾ ਇਹ ਦਿੱਲੀ ਸ਼ਹਿਰ ਦੇ ਚਾਰ ਪ੍ਰਮੁੱਖ ਗੇਟ ਜਿਹੜੇ ਹਨ ਦਰਵਾਜ਼ੇ ਜਿਹੜੇ ਹਨ ਉਹਨਾਂ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਉਹ ਅੰਗ ਜਿਹੜੇ ਟੰਗਾ ਦਿੱਤੇ ਜਾਣਗੇ ਤੇ ਫਿਰ ਲੋਕਾਂ ਨੂੰ ਡਰ ਦਿਖਾਇਆ ਜਾਵੇਗਾ ਕਿ ਦੇਖੋ ਜੋ ਵੀ ਔਰੰਗਜ਼ੇਬ ਦੇ ਖਿਲਾਫ ਜਾਵੇਗਾ, ਜੋ ਵੀ ਆਪਣੇ ਧਰਮ ਦੇ ਵਿੱਚ ਇਸਲਾਮ ਨੂੰ ਕਬੂਲ ਨਹੀਂ ਕਰੇਗਾ ਉਹਦਾ ਇਹ ਹਸ਼ਰ ਹੋਵੇਗਾ। ਸੋ ਇਸ ਤਰ੍ਹਾਂ ਹੀ ਪਿਆਰਿਓ ਇਹਨਾਂ ਨੇ ਇਹ ਗੱਲ ਕੀਤੀ ਸੀ ਕਿ ਇਹ ਸਿੰਘਾਂ ਦਾ ਸਾਹਿਬਜ਼ਾਦਿਆਂ ਦਾ ਕਿਨੇ ਵੀ ਸੰਸਕਾਰ ਨਹੀਂ ਕੀ ਕਰਨਾ। ਇੱਥੇ ਪਿਆਰਿਓ ਇਹਨਾਂ ਇਤਿਹਾਸਾਂ ਦੇ ਵਿੱਚ ਬੀਬੀ ਹਰਸ਼ਰਨ ਕੌਰ ਜਿਹੜਾ ਨਾ ਉਹਨਾਂ ਦਾ ਜ਼ਿਕਰ ਜਿਹੜਾ ਹੈ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਇਤਿਹਾਸ ਪਿਆਰਿਓ ਇਹ ਯਾਦ ਰੱਖਣਾ ਚਾਹੀਦਾ, ਇਤਿਹਾਸ ਬਹੁਤ ਵੱਡਾ ਹੁੰਦਾ ਹੈ। ਅੱਜ ਆਪਾਂ ਬੀਬੀ ਹਰਸ਼ਰਨ ਕੌਰ ਦੀ ਗੱਲ ਕਰਦੇ ਹਾਂ, ਲੇਕਿਨ ਪਿਆਰਿਓ ਦੂਜੇ ਇਤਿਹਾਸਿਕ ਸਰੋਤ ਜਿਹੜੇ ਹਨ ਉਹਦੇ ਵਿੱਚ ਬੀਬੀ ਹਰਸ਼ਰਨ ਕੌਰ ਦਾ ਇਹ ਜ਼ਿਕਰ ਪ੍ਰਾਪਤ ਹੁੰਦਾ ਕਿ ਉਹ ਬੀਬੀ ਨੂੰ ਜਦੋਂ ਪਤਾ ਲੱਗਦਾ ਕਿ ਜੀ ਸਾਹਿਬਜ਼ਾਦੇ ਆਦਿਕ ਸ਼ਹੀਦ ਹੋ ਗਏ, ਸਿੰਘਾਂ ਨੂੰ ਵੀ ਸ਼ਹੀਦ ਕਰਨਾ ਕੀਤਾ, ਉਹ ਬੀਬੀ ਜਿਹੜੀ ਪਿਆਰਿਓ ਜਾ ਕਰਕੇ ਉਹ ਲੱਕੜਾਂ ਚੁਣਦੀ ਹੈ, ਇਕੱਤਰ ਕਰਦੀ ਹੈ, ਤੇ ਕੋਈ ਵੀ ਸਿੰਘ ਦੀ ਲਾਸ਼ ਮਿਲਦੀ ਤੇ ਉਹਨੂੰ ਘਸੀਟ ਕਰਕੇ ਲਿਆਉਂਦੀ, ਤੇ ਨਾਲ ਆਪਣੇ ਭਰਾ ਉਹਦੇ ਭਰਾ ਦਾ ਵੀ ਜ਼ਿਕਰ ਆਉਂਦਾ ਤੇ ਉਹਦੇ ਨਾਲ ਮਿਲ ਕਰਕੇ ਉਹਨਾਂ ਦਾ ਇਹ ਸੰਸਕਾਰ ਕਰਨਾ ਚਾਹੁੰਦੀ ਸੀ। ਲੇਕਿਨ ਜਦੋਂ ਸੰਸਕਾਰ ਇਹਨੇ ਜਦੋਂ ਕੁਝ ਸਿੰਘਾਂ ਦਾ ਕਰਨਾ ਕੀਤਾ ਤੇ ਉਸ ਵੇਲੇ ਤੁਰਕਾਂ ਨੇ ਇਹ ਪਹਿਰੇਦਾਰਾਂ ਨੇ ਜਦੋਂ ਵੇਖ ਲਿਆ ਉਹ ਗੁੱਸੇ ਦੇ ਵਿੱਚ ਆਏ ਤੇ ਆ ਕਰਕੇ ਬੀਬੀ ਹਰਸ਼ਰਨ ਕੌਰ ਨੂੰ ਮਾਰਨਾ ਕੀਤਾ। ਉਹ ਹੀ ਬਲਦੀ ਹੋਈ ਚਿਖਾ ਦੇ ਵਿੱਚ ਪਿਆਰਿਓ ਉਹਦੇ ਹੱਥ ਪੈਰ ਬੰਨ ਕਰਕੇ ਸੁੱਟ ਦਿੱਤਾ, ਜਿਉਂਦਾ ਜੀ ਜਿਹੜਾ ਉਸ ਬੀਬਾ ਨੂੰ ਸਾੜ ਦਿੱਤਾ। ਉਹ ਤੋਂ ਬਾਅਦ ਪਿਆਰਿਓ ਕੀ ਹੋਇਆ, ਭਾਈ ਰਾਮਾ ਅਤੇ ਤਿਲੋਕਾ, ਹੁਣ ਇਹਨਾਂ ਦੀ ਗੱਲ ਚੱਲਦੀ ਹੈ। ਹੁਣ ਭਾਈ ਰਾਮਾ ਅਤੇ ਤਿਲੋਕਾ ਇਹ ਤਾਂ ਪਿਆਰਿਓ ਹਾਲਾ ਟੈਕਸ ਭਰਨ ਦੇ ਲਈ ਜਾ ਰਹੇ ਸਨ, ਇਹਨਾਂ ਨੇ ਜਦੋਂ ਵੇਖਿਆ ਤੇ ਇਹਨਾਂ ਦੇ ਮਨ ਨੂੰ ਹਿਲਾਉਣਾ ਪ੍ਰਾਪਤ ਹੋਇਆ। ਇਹ ਕਹਿੰਦੇ ਕਿ ਭਾਈ ਸਤਿਗੁਰੂ ਮਹਾਰਾਜ ਗੁਰੂ ਕੇ ਸਿੰਘ ਸ਼ਹੀਦ ਹੋਏ, ਸਾਹਿਬਜ਼ਾਦੇ ਸ਼ਹੀਦ ਹੋਏ, ਆਪਾਂ ਪਿਆਰਿਓ ਇੰਜ ਹੀ ਚੱਲ ਗਏ, ਸਾਨੂੰ ਲਾਲਤਾਂ ਪੈਣਗੀਆਂ, ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਤੇ ਇਹਨਾਂ ਨੇ ਕੀ ਕਰਨਾ ਕੀਤਾ ਪਿਆਰਿਓ, ਮਨ ਵਿੱਚ ਇਹ ਕਿਹਾ ਕਿ ਸਾਰਿਆਂ ਦਾ ਤਾਂ ਨਹੀਂ ਭਾਈ, ਚਲੋ ਸਾਹਿਬਜ਼ਾਦੇ ਔਰ ਮੁਖੀ ਸਿੰਘ ਕੋਈ ਮਿਲ ਗਏ ਉਹਨਾਂ ਦਾ ਆਪਾਂ ਨੇ ਸੰਸਕਾਰ ਕਰਨਾ ਹੈ। ਇਹ ਇਹਨਾਂ ਨੇ ਮਨ ਦੇ ਵਿੱਚ ਪੱਕਾ ਕਰ ਲਿਆ ਤੇ ਨਾਲ ਇਹ ਵਿਚਾਰ ਕਰਦੇ ਕਿ ਉਂਝ ਆਪਾਂ ਉਂਝ ਹੀ ਜਾਵਾਂਗੇ, ਇਹਨਾਂ ਨੇ ਸਾਨੂੰ ਵੀ ਪਕੜ ਕੇ ਮਾਰ ਦੇਣਾ, ਖਤਮ ਕਰ ਦੇਣਾ। ਤੇ ਇਹਨਾਂ ਦੋਵੇਂ ਭਰਾਵਾਂ ਨੇ ਪਿਆਰਿਓ ਕੀ ਕੀਤਾ, ਜੋ ਪੈਸਾ ਆਦਿਕ ਟੈਕਸ ਦੇ ਲਈ ਲੈ ਕੇ ਆਏ ਉਹਨੂੰ ਪਾਸੇ ਕਰਕੇ ਰੱਖ ਦਿੱਤਾ ਤੇ ਆਪਣਾ ਹੁਲੀਆ ਜਿਹੜਾ ਹੈ, ਜਿਹੜੇ ਪਾਗਲ ਮਸਤਾਨੇ ਹੁੰਦੇ ਨਾ ਮਸਾਨ ਜੋਗੀ ਜਿਹਨੂੰ ਬੋਲਦੇ ਹਨ, ਤੇ ਆਪ ਜੀ ਕਈ ਵਾਰੀ ਦੇਖੋ ਮਸਾਨਾਂ ਦੇ ਵਿੱਚ ਕਈ ਜੋਗੜੇ ਜਿਹੜੇ ਰਹਿੰਦੇ ਹਨ ਕਾਲਾ ਇਲਮ ਕਰਨ ਵਾਲੇ, ਬੜੇ ਭੈੜੇ ਜਿਹੇ ਹੁੰਦੇ ਹਨ, ਮੂੰਹ ਦੇ ਉੱਤੇ ਸਿਰ ਦੇ ਉੱਤੇ ਸਵਾ ਮਲੀ ਹੋਈ ਹੁੰਦੀ ਹੈ, ਕੱਪੜੇ ਪਾਟੇ ਹੋਏ, ਜਾਂ ਤਾਂ ਨਗਨ ਅਵਸਥਾ ਦੇ ਵਿੱਚ ਰਹਿੰਦੇ, ਉਹਨਾਂ ਨੂੰ ਵੇਖ ਕਰਕੇ ਹੀ ਪਿਆਰਿਓ ਮਨ ਦੇ ਵਿੱਚ ਡਰ ਪੈਦਾ ਹੁੰਦਾ। ਹੁਣ ਇਹਨਾਂ ਲੋਕਾਂ ਨੂੰ ਪਿਆਰਿਓ ਭੁਲੇਖਾ ਦੇਣ ਦੇ ਲਈ, ਆਹ ਸਿਪਾਹੀ ਜਿਹੜੇ ਬੈਠੇ ਹੋਏ ਪਹਿਰੇਦਾਰ ਲੱਗੇ ਹੋਏ ਉਹਨਾਂ ਨੂੰ ਭੁਲੇਖਾ ਦੇਣ ਦੇ ਲਈ ਇਹ ਪਿਆਰਿਓ ਚੌਧਰੀ ਸਨ, ਚੌਧਰੀ ਆਮ ਕੋਈ ਛੋਟੇ ਮੋਟੇ ਬੰਦੇ ਨਹੀਂ। ਇਹਨਾਂ ਨੇ ਕੀ ਕੀਤਾ ਪਿਆਰਿਓ, ਆਪਣੀਆਂ ਦਸਤਾਰਾਂ ਜਿਹੜੀਆਂ ਲਾ ਲਈਆਂ, ਕੇਸਾਂ ਨੂੰ ਖਿਲਾਰ ਲਿਆ, ਉਹਦੇ ਵਿੱਚ ਸਵਾ ਮਿੱਟੀ ਘੱਟਾ ਪਾ ਲਿਆ, ਬਸਤਰ ਜਿਹੜੇ ਹਨ ਲਾ ਦਿੱਤੇ। ਇਸ ਤਰ੍ਹਾਂ ਇਹਨਾਂ ਨੇ ਜਿਸ ਤਰ੍ਹਾਂ ਮਸਾਨ ਜੋਗੀ ਜਿਹੜੇ ਹਨ ਉਹ ਲੋਕ ਜਿਹੜੇ ਬੜੇ ਭੈੜੇ ਰੂਪ ਦੇ ਵਿੱਚ ਰਹਿਣ ਵਾਲੇ, ਉਹ ਜਿਹਾ ਵਿਕਰਾਲ ਰੂਪ ਇਹਨਾਂ ਨੇ ਧਾਰਨ ਕਰਨਾ ਕੀਤਾ,
1: ਤੇ ਨਗਨ ਧੂਰ ਤਨ ਭਰੇ,
0: ਤੇ ਸਿਰ ਤੋਂ ਨੰਗੇ ਹੋ ਗਏ, ਭਾਵ ਕੇ ਪੂਰਾ ਪਿਆਰਿਓ, ਤੇ ਇਹਨਾਂ ਨੇ ਆਪਣੇ ਬਸਤਰ ਵੀ ਲਾ ਲਏ ਤੇ ਧੂੜੀ ਘੱਟਾ ਜਿਹੜਾ ਆਪਣੇ ਉੱਤੇ ਸਵਾਹ ਜਿਹੜੀ ਹੈ ਪਾ ਲਈ, ਮਲ ਲੈਣਾ ਕੀਤਾ ਕਿ ਦੁਸ਼ਮਣ ਨੂੰ ਇਹਨਾਂ ਤੁਰਕੜਿਆਂ ਨੂੰ ਕੋਈ ਸ਼ੱਕ ਨਾ ਪਵੇ।
1: ਬ੍ਰਿੰਦਨ
0: ਤੇ ਇਸ ਤਰ੍ਹਾਂ ਵਿਕਰਾਲ ਰੂਪ ਧਾਰਨ ਕਰਕੇ ਜਿਹੜੀਆਂ ਲਾਸ਼ਾਂ ਪਈਆਂ ਹੋਈਆਂ ਉਹਨਾਂ ਦੇ ਵਿੱਚ ਇਹ ਵਿਚਰਦੇ ਹਨ,
1: ਤੁਰਕਾਂ ਕੋ ਗੁਰ ਸੁਤ ਦੋ।
0: ਤੇ ਇਸ ਤਰ੍ਹਾਂ ਬਹੁਤ ਤੁਰਕਾਂ ਦੇ ਵਿੱਚ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਅਤੇ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਤੇ ਇਸ ਤਰ੍ਹਾਂ ਲੱਭਦੇ ਲੱਭਦੇ, ਕਿਉਂਕਿ ਪਿਆਰਿਓ ਇਹਨਾਂ ਦੀ ਆਰਵਲਾ ਛੋਟੀ ਸੀ ਤਾਂ ਕਰਕੇ ਬੰਦੇ ਦੇ ਸਰੀਰ ਨਾਲ ਹੀ ਪਤਾ ਲੱਗ ਜਾਂਦਾ, ਛੋਟੀ ਉਮਰ ਵਾਲੇ ਸਰੀਰ ਦੀ ਕੱਦ ਕਾਠੀ ਛੋਟੀ ਹੁੰਦੀ ਹੈ। ਇਸ ਕਰਕੇ ਪਿਆਰਿਓ ਤੇ ਇਹਨਾਂ ਨੇ ਸਰੀਰਾਂ ਨੂੰ ਜਦੋਂ ਲੱਭਣਾ ਕੀਤਾ, ਜਦੋਂ ਸਰੀਰ ਪਿਆਰਿਓ ਖਿਲਰ ਜਾਂਦੇ ਨਾ ਪਤਾ ਹੀ ਨਹੀਂ ਲੱਗਦਾ, ਆਪਣੇ ਨਾਲ ਦਾ ਹੀ ਬੰਦਾ ਜਿਹੜਾ ਪਿਆਰਿਓ ਕਈ ਵਾਰੀ ਕੋਈ ਇਸ ਤਰ੍ਹਾਂ ਗੱਲ ਹੋ ਜਾਵੇ, ਸਰੀਰ ਫੱਟੜ ਹੋ ਜਾਵੇ, ਉਹਨੂੰ ਪਹਿਚਾਣਨਾ ਮੁਸ਼ਕਿਲ ਹੋ ਜਾਂਦਾ। ਲੇਕਿਨ ਇਹਨਾਂ ਸਾਰੇ ਸਿੰਘਾਂ ਦੇ ਵਿੱਚ ਛੋਟੀ ਆਰਬਲਾ ਦੇ ਇਹ ਦੋਵੇਂ ਸਾਹਿਬਜ਼ਾਦੇ ਸਨ, ਇਸ ਕਰਕੇ ਇਹਨਾਂ ਨੇ ਫਿਰ ਪੜਤਾਲ ਕੀਤੀ ਤੇ ਉਹਨਾਂ ਦੋਵਾਂ ਦੀ ਲਾਸ਼ ਜਿਹੜੀ ਹੈ ਪਾਰਥਿਵ ਸਰੀਰ ਜਿਹੜਾ ਪ੍ਰਾਪਤ ਹੋਇਆ। ਹੁਣ ਦੋਵੇਂ ਭਰਾ ਜਿਹੜੇ ਪਿਆਰੇ ਇਹ ਇਸ ਤਰ੍ਹਾਂ ਇਹਨਾਂ ਨੇ ਵਿਕਰਾਲ ਰੂਪ ਧਾਰਨ ਕੀਤਾ, ਤੁਰਕੜੇ ਜਿਹੜੇ ਵੇਖਦੇ ਰਹੇ ਉਹਨਾਂ ਨੂੰ ਵੀ ਡਰ ਆਇਆ, ਉਹਨਾਂ ਨੂੰ ਲੱਗਿਆ ਕਿ ਭਾਈ ਇਹ ਜਿਹੜੇ ਮਸਾਨ ਜੋਗੀ ਹਨ ਤੇ ਇਹ ਕਬਰਾਂ ਦੇ ਵਿੱਚ, ਕਿਉਂਕਿ ਕਈ ਵਾਰੀ

0: ਕਈ ਵਾਰੀ ਉਹ ਬੰਦਿਆਂ ਦਾ ਮਾਸ ਵੀ ਜਿਹੜੇ ਪਿਆਰੇ ਉਹ ਲੋਕ ਨਾ ਨੋਸ਼ ਕੇ ਖਾਂਦੇ ਹਨ। ਇਹਨਾਂ ਦੇ ਮਨ ਦੇ ਵਿੱਚ ਡਰ ਆਇਆ, ਤੁਰਕਾਂ ਦੇ ਜਿਹੜੇ ਪਹਿਰੇਦਾਰ ਸੀ ਇਹਨਾਂ ਨੂੰ ਲੱਗਿਆ ਕਿ ਲੱਗਦਾ ਭਾਈ ਇਹ ਉਹੀ ਬੰਦੇ ਹਨ, ਇਹਨਾਂ ਨੂੰ ਪਤਾ ਕਿ ਜੇ ਇਹਨਾਂ ਨੂੰ ਰੰਚਕ ਮਾਤਰ ਵੀ ਸ਼ੱਕ ਪੈ ਗਿਆ ਤੁਰਕਾਂ ਨੂੰ, ਇਹਨਾਂ ਨੇ ਕੁਛ ਨਹੀਂ ਕਰਨਾ, ਆ ਕਰਕੇ ਸਾਡਾ ਸਿਰ ਝਟਕਾ ਦੇਣਾ, ਸਾਨੂੰ ਵੀ ਇੱਥੇ ਮਾਰ ਕੇ ਚੱਲ ਜਾਣਾ। ਮਨ ਵਿੱਚ ਡਰ ਵੀ ਹੈ ਪਿਆਰੇ ਉਹ ਭਾਈ ਰਾਮੇ ਦੇ, ਭਾਈ ਤ੍ਰਿਲੋਕੇ ਦੇ, ਕਿ ਕੀ ਕਰਨਾ ਕਰੀਏ, ਡਰ ਆਉਂਦਾ ਹੈ ਪਿਆਰਿਓ। ਕੋਈ ਵੀ ਕੰਮ ਜਦੋਂ ਵੱਡੇ ਕੰਮ ਕਰਨੇ ਹੁੰਦੇ ਨਾ ਤੇ ਕਈ ਵਾਰੀ ਮਨ ਬਹੁਤ ਡਰ ਜਾਂਦਾ, ਲੇਕਿਨ ਸਿਆਣੇ ਕਹਿੰਦੇ ਨਾ ਡਰ ਦੇ ਅੱਗੇ ਹੀ ਪਿਆਰਿਓ ਜਿੱਤ ਹੁੰਦੀ। ਜਿਹਨੇ ਆਪਣੇ ਆਪ ਦੇ ਡਰ ਨੂੰ ਖਾ ਲੈਣਾ ਕੀਤਾ, ਜਿਹੜੇ ਜਿਹਨੇ ਡਰ ਦਾ ਡਟ ਕੇ ਸਾਹਮਣਾ ਕਰ ਲਿਆ ਉਹਨੂੰ ਫਿਰ ਪਿਆਰਿਓ ਕੋਈ ਡਰ ਨਹੀਂ ਸਤਾਉਂਦਾ। ਮਹਾਰਾਜ ਨੇ ਕਿਹਾ ਨਾ ਕਿ ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮਹਿ ਡਰ ਰਹਿਆ ਸਮਾਈ, ਜੋ ਡਰ ਜੋ ਨਿਡਰ ਹੋਇਆ ਡਰ ਉਰ ਹੋਇਆ ਭਾਗੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਦੋਂ ਬੰਦੇ ਨਿਡਰ ਹੋ ਜਾਂਦੇ ਹਨ ਤੇ ਉਸ ਵੇਲੇ ਪਿਆਰਿਓ ਡਰ ਵੀ ਜਿਹੜਾ ਹੈ ਉਹਨਾਂ ਤੋਂ ਕੋਸੋ ਦੂਰ ਭੱਜ ਜਾਂਦਾ ਹੈ। ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਇਆ ਭਾਗੈ। ਜਿੰਨਾ ਬੰਦਾ ਡਰਦਾ ਤੇ ਉਹਨੂੰ ਡਰ ਉਨਾ ਜ਼ਿਆਦਾ ਤੰਗ ਕਰਦਾ ਸਤਾਉਂਦਾ, ਜਦੋਂ ਬੰਦਾ ਨਿਡਰ ਹੋ ਗਿਆ ਪਿਆਰਿਓ ਉਹ ਤੋਂ ਅੱਗੇ ਡਰ ਵੀ ਭੱਜ ਜਾਂਦਾ ਹੈ। ਡਰ ਆਇਆ ਮਨ ਦੇ ਵਿੱਚ, ਕਹਿੰਦੇ ਜੇ ਪਕੜੇ ਗਏ ਤੇ ਮਾਰ ਦੇਣਾ ਹੈ, ਲੇਕਿਨ ਸੇਵਾ ਬਹੁਤ ਵੱਡੀ ਹੈ ਪਿਆਰਿਓ, ਫਿਰ ਵੀ ਨਿਡਰ ਹੋ ਕਰਕੇ ਆਪਣੇ ਡਰ ਦਾ ਤਿਆਗ ਕਰਕੇ ਇਹ ਅੱਗੇ ਵੱਧ ਕਰਕੇ ਇਸ ਤਰ੍ਹਾਂ ਮਸਤਾਨਿਆਂ ਦਾ ਪੂਰੇ ਬਸਤਰ ਆਪਣੇ ਲਾ ਲੈ, ਸਿਰ ਦੇ ਉੱਤੇ ਸਵਾ ਮਲ ਲਈ ਕਿ ਸਾਨੂੰ ਖਿਲਾਰਨਾ ਕੀਤਾ, ਵਿਕਰਾਲ ਰੂਪ ਧਾਰਨ ਕਰ ਲਿਆ। ਹੋ ਸਕਦਾ ਉਹਦੇ ਜਿੱਥੇ ਖੂਨ ਲਹੂ ਮਿੱਝ ਪਿਆ ਹੋਇਆ ਉਹ ਵੀ ਤਨ ਦੇ ਉੱਤੇ ਮਲ ਲਿਆ ਕਿ ਇਹਨਾਂ ਨੂੰ ਸ਼ੱਕ ਨਾ ਪਵੇ, ਕਿਉਂਕਿ ਜੇ ਸ਼ੱਕ ਪੈ ਗਿਆ ਸੇਵਾ ਤਾਂ ਇੱਕ ਪਾਸੇ ਰਹੇਗੀ, ਉਹਨਾਂ ਨੇ ਇਹਨਾਂ ਨੂੰ ਵੀ ਮਾਰ ਦੇਣਾ ਸੀ। ਇਸ ਤਰ੍ਹਾਂ ਵਿਕਰਾਲ ਰੂਪ ਧਾਰਨ ਕਰਕੇ ਸਾਹਿਬਜ਼ਾਦਿਆਂ ਦੇ ਤੇ ਔਰ ਵੀ ਸਿੰਘਾਂ ਦੇ ਸਰੀਰ ਇਹ ਲੱਭ ਰਹੇ ਸਨ।
1: ਆਪਣੇ ਜਾਨ ਦਾਸ ਇਨ
0: ਤਾਈ, ਤੇ ਕਹਿੰਦੇ ਸਤਿਗੁਰੂ ਮਹਾਰਾਜ ਸਾਨੂੰ ਆਪਣਾ ਦਾਸ ਜਾਣ ਕਰਕੇ ਤੇ ਅਸੀਂ ਬਾਰ ਬਾਰ ਅਰਦਾਸਾਂ ਬੇਨਤੀਆਂ ਕਰਦੇ ਕਿ ਭਾਈ ਸਾਰੇ ਸਿੰਘਾਂ ਦਾ ਸੰਸਕਾਰ ਕਰਨਾ ਤਾਂ ਬੜਾ ਕੰਮ ਔਖਾ ਹੈ, ਚਲੋ ਭਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਦੋਵੇਂ ਪੁੱਤ ਫਰਜ਼ੰਦ ਜਿਹੜੇ ਉਹਨਾਂ ਦਾ ਵੀ ਸਰੀਰ ਮਿਲ ਗਿਆ, ਉਹਨਾਂ ਦਾ ਵੀ ਸੰਸਕਾਰ ਕਰ ਲਿਆ, ਤਾਂ ਵੀ ਇਹ ਬਹੁਤ ਵੱਡੀ ਸੇਵਾ ਹੋਵੇਗੀ। ਤੇ ਇਹ ਵਚਨ ਕਰਦੇ ਸਤਿਗੁਰੂ ਮਹਾਰਾਜ ਲੱਭਦਿਆਂ ਲਭਾਉਂਦਿਆਂ ਉਹ ਪਾਵਨ ਦੋ ਸਰੀਰ ਜਿਹੜੇ ਬਾਬਾ ਅਜੀਤ ਸਿੰਘ ਸਾਹਿਬ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸਰੀਰ ਜਿਹੜਾ ਸਾਨੂੰ ਪ੍ਰਾਪਤ ਹੋਇਆ, ਜਦੋਂ ਵੇਖਿਆ ਸਤਿਗੁਰੂ ਮਹਾਰਾਜ ਜਦੋਂ ਹੱਥ ਲਾਇਆ ਇੰਨੇ ਜ਼ਿਆਦੇ ਕਹਾਉ ਤੇ ਹਰ ਪਾਸੇ ਬਹੁਤ ਜ਼ਿਆਦਾ ਜ਼ਖਮ ਹੀ ਜ਼ਖਮ, ਜ਼ਖਮ ਹੀ ਜ਼ਖਮ ਲੱਗੇ ਹੋਏ ਤੇ ਹਰ ਪਾਸੇ ਸਰੀਰ ਦਾ ਕੋਈ ਇਹੋ ਜਿਹਾ ਹਿੱਸਾ ਜਿਹੜਾ ਹੈ ਉਹ ਨਹੀਂ ਸੀ ਜਿੱਥੇ ਕੋਈ ਫੱਟ ਨਹੀਂ ਵੱਜਿਆ ਹੋਇਆ ਹੋਵੇ। ਬਹੁਤ ਤਗੜੇ ਸੂਰਮੇ ਸਤਿਗੁਰੂ ਮਹਾਰਾਜ, ਇਹਦੇ ਨਾਲ ਪਤਾ ਲੱਗਦਾ ਕਿ ਦੁਸ਼ਮਣਾਂ ਨੇ ਤੁਰਕਾਂ ਨੇ ਕਿੰਨੀ ਨਿਰਦਈਤਾ ਦੇ ਨਾਲ, ਕਿਉਂਕਿ ਬੰਦਾ ਪਿਆਰਿਓ ਸਿਆਣੇ ਕਹਿੰਦੇ ਨਾ ਆਪਾਂ ਵੀ ਵੇਖਦੇ ਹਾਂ ਦੇ ਟਿਕਾਣੇ ਦੇ ਉੱਤੇ ਨਿੱਕਾ ਜਿਹਾ ਵਾਰ ਵੀ ਲੱਗ ਗਿਆ ਬੰਦਾ ਖਤਮ ਹੋ ਜਾਂਦਾ, ਇੱਕ ਵਾਰ ਦੇ ਵਿੱਚ ਹੀ ਬੰਦੇ ਮਰ ਜਾਂਦੇ ਹਨ। ਲੇਕਿਨ ਜਿਨ੍ਹਾਂ ਦੇ ਅੰਦਰ ਈਰਖਾ ਹੁੰਦੀ, ਜਲਸ ਹੁੰਦੀ ਨਾ, ਉਹ ਪਿਆਰਿਓ ਕੀ ਕਰਦੇ ਹਨ, ਬਹੁਤ ਸਾਰੇ ਜ਼ਖਮ ਦਿੰਦੇ ਹਨ। ਇਹਦੇ ਨਾਲ ਪਤਾ ਲੱਗਦਾ ਕਿ ਭਾਈ ਇਹ ਬੰਦੇ ਈਰਖਾ ਦੇ ਵਿੱਚ ਜਲਣ ਦੇ ਵਿੱਚ ਭਰੇ ਹੋਏ, ਮਾਰਨ ਦੇ ਬਾਅਦ ਵੀ ਇਹਨਾਂ ਨੂੰ ਰੱਜ ਨਹੀਂ ਆਇਆ, ਉਸ ਤੋਂ ਬਾਅਦ ਵੀ ਇਹਨਾਂ ਨੇ ਇੰਨੇ ਹਮਲੇ ਕਰਨੇ ਕੀਤੇ, ਇੰਨੇ ਜ਼ਖਮ ਦਿੱਤੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇਹਨਾਂ ਨੇ ਵਚਨ ਕੀਤਾ ਸਤਿਗੁਰੂ ਮਹਾਰਾਜ ਇੰਨੇ ਜ਼ਿਆਦਾ ਫੱਟ, ਇੰਨੇ ਜ਼ਿਆਦਾ ਜ਼ਖਮ ਜਿਹੜੇ ਹਨ ਉਹ ਸਾਹਿਬਜ਼ਾਦਿਆਂ ਦੇ ਤਨ ਦੇ ਉੱਤੇ ਸਾਨੂੰ ਨਜ਼ਰ ਆਏ। ਮੈਂ ਇੱਥੇ ਪਿਆਰਿਓ ਇੱਕ ਬੇਨਤੀ ਕਰਾਂ, ਜਦੋਂ ਇਹ ਵਿਚਾਰ ਕਰ ਰਿਹਾ ਨਾ ਪਿਆਰਿਓ ਮਨ ਦੇ ਵਿੱਚ ਇੱਕ ਗੱਲ ਆ ਰਹੀ ਹੈ, ਕਈ ਵਾਰੀ ਨਾ ਅੱਜ ਆਪਾਂ ਵੇਖਦੇ ਹਾਂ ਪਿਆਰਿਓ, ਚਲੋ ਇਹ ਗੱਲ ਜਿਹੜੀ ਹੈ ਹੁਣ ਇੱਥੇ ਇਤਿਹਾਸ ਦੇ ਵਿੱਚ ਇਹ ਬਚਨ ਆਇਆ ਕਿ ਬਹੁਤ ਜ਼ਿਆਦਾ ਜ਼ਖਮ ਹਨ, ਕਿੰਨੇ ਇਹਨਾਂ ਦੀ ਗਿਣਤੀ ਨਹੀਂ ਹੋਈ ਹੈ। ਬਸ ਕਵੀ ਰਾਜ ਜੀ ਨੇ ਇਹੀ ਬਚਨ ਕੀਤਾ, ਭਾਈ ਰਾਮੇ ਨੇ ਤ੍ਰਿਲੋਕੇ ਨੇ ਇਹੀ ਬਚਨ ਕੀਤਾ, ਬੜੇ ਜ਼ਖਮ ਆਏ। ਲੇਕਿਨ ਅੱਜ ਪਿਆਰਿਓ ਕਈ ਵਾਰੀ ਵੇਖੀਦਾ, ਕਈ ਕਹਿੰਦੇ ਕਹਿ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਇੰਨੇ ਉਹ ਗਿਣਤੀ ਕਰਕੇ ਦੱਸ ਦੇ, ਬਾਬਾ ਜੁਝਾਰ ਸਿੰਘ ਜੀ ਨੂੰ ਇੰਨੇ। ਤੇ ਕਈ ਵਾਰੀ ਪਿਆਰੇ ਇੱਕ ਵਾਰੀ ਇਸ ਤਰ੍ਹਾਂ ਵੀ ਹੋਇਆ, ਕਿਸੇ ਵਿਦਵਾਨ ਨੇ ਕਿਹਾ ਜੀ ਇੰਨੇ ਜ਼ਖਮ ਆਏ, ਉਹਨੇ ਕੋਈ ਗਿਣਤੀ ਦੱਸੀ, ਅਗਲਾ ਕੋਈ ਦੂਜਾ ਖੜ ਗਿਆ ਬਾਅਦ ਦੇ ਵਿੱਚ, ਉਹਨੇ ਦੂਜੇ ਪ੍ਰਵਚਨ ਦੇ ਵਿੱਚ ਉਹਨੇ ਆਪਣੀ ਰੀਲ ਬਣਾ ਕਰਕੇ ਉਹਨੇ ਫਿਰ ਇਹ ਵਚਨ ਕੀਤਾ ਕਿ ਨਹੀਂ ਜੀ ਉਹ ਗਲਤ ਹੈ, ਉਹਨਾਂ ਦੇ ਤਨ ਦੇ ਉੱਤੇ ਇੰਨੇ ਜ਼ਖਮ ਆਏ। ਪਿਆਰਿਓ ਜਦੋਂ ਸ਼ਹੀਦ ਹੋ ਗਏ ਉਹ ਤੋਂ ਬਾਅਦ ਕਿੰਨੇ ਗਿਣਤੀ ਕਰਨੀ ਹੈ, ਬਸ ਇੰਨਾ ਆਪਾਂ ਕਹਿ ਸਕਦੇ ਹਾਂ ਬਹੁਤ ਸਾਰੇ ਜ਼ਖਮ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ। ਐਵੇਂ ਪਿਆਰਿਓ ਆਪਾਂ ਗਿਣਤੀ ਮਿਣਤੀ ਕਰਕੇ ਤੇ ਕੋਈ ਵਧਾ ਦਿੰਦਾ ਕੋਈ ਘਟਾ ਦਿੰਦਾ, ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਬਸ ਇੰਨਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜ਼ਖਮ ਸਨ ਜੋ ਇਤਿਹਾਸਕ ਸਰੋਤ ਸਾਨੂੰ ਦੱਸਦੇ। ਤੇ ਇਹਨੂੰ ਵੇਖ ਕਰਕੇ ਕਹਿੰਦੇ ਸਤਿਗੁਰੂ ਮਹਾਰਾਜ ਨਾਲ ਉਹ ਜਿਹੜੇ ਉਹਨਾਂ ਦੇ ਭਰਵੱਟੇ ਜਿਹੜੇ ਤਾਂ ਚੜੇ ਹੋਏ, ਜਦੋਂ ਸੂਰਮਾ ਗੁੱਸੇ ਦੇ ਵਿੱਚ ਹੁੰਦਾ ਉਹਦੀਆਂ ਭੌਹਾਂ ਜਿਹੜੀਆਂ ਤਾਂ ਚੜੀਆਂ ਹੋਈਆਂ ਹੁੰਦੀਆਂ, ਤੇ ਇਸ ਤਰ੍ਹਾਂ ਸੁਭਟਾਂ ਦੀ ਸਹਿਜ ਜਿਹੜੀ ਹੈ ਮੌਤ ਦੀ ਸੇਜਾ ਦੇ ਉੱਤੇ ਵਿਰਾਜਮਾਨ ਹੋ ਗਏ ਸਨ। ਤੇ ਇਹਨਾਂ ਨੇ ਵਚਨ ਕੀਤਾ ਸਤਿਗੁਰੂ ਮਹਾਰਾਜ ਜਦੋਂ ਇਹ ਦੋ ਲਾਸ਼ਾਂ ਸਾਨੂੰ ਪ੍ਰਾਪਤ ਹੋ ਗਈਆਂ, ਅਸੀਂ ਬੜੀ ਜੁਗਤੀ ਮੁਕਤੀ ਦੇ ਨਾਲ ਨਾ ਉਹਨਾਂ ਨੂੰ ਪਾਸੇ ਕਰ ਦਿੱਤਾ, ਔਰ ਇਸ ਤਰ੍ਹਾਂ ਹੀ ਅਸੀਂ ਡਰਾਮਾ ਜਿਹੜਾ ਕਰਦੇ ਰਹੇ ਇਹ ਕਰਦੇ ਰਹੇ। ਤੁਰਕਾਂ ਨੂੰ ਵੀ ਲੱਗਿਆ ਕਿ ਭਾਈ ਇਹ ਬੜੇ ਇਹ ਜਿਹੜੇ ਮਸਾਨ ਜੋਗੀ ਹਨ, ਇਹ ਬੜੇ ਖਤਰਨਾਕ ਬੰਦੇ, ਪਤਾ ਨਹੀਂ ਕੀ ਪੁੱਠੇ ਸਿੱਧੇ ਕੰਮ ਕਰ ਰਹੇ, ਉਹ ਵੀ ਸਾਡੇ ਤੋਂ ਡਰ ਗਏ ਪਾਸੇ ਹਟ ਗਏ। ਤੇ ਇਹਨਾਂ ਨੇ ਵਚਨ ਕੀਤਾ ਅਸੀਂ ਮਹਾਰਾਜ ਫਿਰ ਲੱਕੜਾਂ ਨੂੰ ਇਕੱਠਾ ਕਰਨਾ ਕੀਤਾ। ਤੇ ਜਦੋਂ ਤਕਾਲਾਂ ਦਾ ਸਮਾਂ ਹੋ ਗਿਆ, ਤੁਰਕ ਵੀ ਜਿਹੜੇ ਉਹ ਉੱਠ ਕੇ ਕਹਿਣ ਲੱਗੇ ਜੀ ਹੁਣ ਕੀ ਹੋਣਾ, ਹੁਣ ਕੌਣ ਆਵੇਗਾ, ਰਾਤ ਦਾ ਸਮਾਂ। ਉਹ ਜਦੋਂ ਹਟ ਗਏ ਤੇ ਇਹਨਾਂ ਨੇ ਵਚਨ ਕੀਤਾ, ਤੁਰੰਤ ਸਤਿਗੁਰੂ ਮਹਾਰਾਜ ਫਿਰ ਇਹਨਾਂ ਦੀਆਂ ਲਾਸ਼ਾਂ ਔਰ ਵੀ ਕਈ ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਜੋ ਸਾਨੂੰ ਪ੍ਰਾਪਤ ਹੋਈਆਂ ਨਾ, ਜਿਸ ਤਰ੍ਹਾਂ ਸਾਨੂੰ ਮਿਲੀਆਂ ਅਸੀਂ ਉਹਨਾਂ ਸਤਿਗੁਰੂ ਮਹਾਰਾਜ ਦਬਾ ਦਬ ਛੇਤੀ ਛੇਤੀ ਜਿੰਨੀਆਂ ਲੱਕੜਾਂ ਮਿਲਦੀਆਂ ਇਕੱਠੀਆਂ ਕਰਕੇ ਤੁਰੰਤ ਉਹਨੂੰ ਲਾਂਬੂ ਲਾਉਣਾ ਕੀਤਾ, ਉਹਨੂੰ ਚਿਖਾ ਦੇ ਉੱਤੇ ਚਾੜਨਾ ਕੀਤਾ।
1: ਭਰਾਤਾ ਕੋ ਸਸਕਾਰ
0: ਤੇ ਕਹਿਣ ਲੱਗੇ ਸਤਿਗੁਰੂ ਮਹਾਰਾਜ ਆਪ ਇਹ ਦੋਵੇਂ ਭਰਾ ਆਪ ਜੀ ਦੇ ਦੋਵੇਂ ਸਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸੰਸਕਾਰ ਅਸਾਨੇ ਕਰਨਾ ਕੀਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਇਹ ਦਾਸ ਜਿਹੜੇ ਭਾਈ ਰਾਮਾ ਅਤੇ ਭਾਈ ਤ੍ਰਿਲੋਕੇ ਨੇ ਅਸਾਨੇ ਸਤਿਗੁਰੂ ਮਹਾਰਾਜ ਇੰਜ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਹੈ। ਦੇਖੋ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਆਪਾਂ ਸਰਬੰਸਦਾਨੀ ਸਤਿਗੁਰੂ ਜੀ ਬੋਲਦੇ ਹਾਂ। ਸਰਬੰਸ ਜਿਹੜਾ ਆਪਣੇ ਰਹਿੰਦਿਆਂ ਮਹਾਰਾਜ ਜੀ ਨੇ ਆਪਣਾ ਸਰਬੰਸ ਬਾਰ ਦਿੱਤਾ ਹੈ। ਸਰਬੰਸ ਦੇ ਵਿੱਚ ਪਿਆਰਿਓ ਜਿਹਨੂੰ ਆਪਾਂ ਬੋਲਦੇ ਨਾ ਤੇ ਖੂਨ ਦਾ ਪਹਿਲਾ ਰਿਸ਼ਤਾ ਜਿਹੜਾ ਹੈ ਇਹਦੇ ਵਿੱਚ ਮਾਂ ਬਾਪ ਸਪੁੱਤਰ ਜਿਹੜੇ ਬੱਚੇ ਜਿਹੜੇ ਹਨ ਇਹ ਹੁੰਦੇ ਹਨ। ਤੇ ਸਤਿਗੁਰੂ ਮਹਾਰਾਜ ਜੀ ਦਾ ਜੇ ਆਪਾਂ ਜੀਵਨ ਪੜੀਏ ਨਾ ਪਿਆਰਿਓ, ਸਿਰਫ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਸਤਿਗੁਰੂ ਮਹਾਰਾਜ ਜੀ ਦਾ ਸਿਰਫ ਪਿਆਰਿਓ ਸੀਸ ਦਾ ਸੰਸਕਾਰ ਕਰਨਾ ਕੀਤਾ। ਸਿਰਫ ਸੀਸ ਦਾ ਸੰਸਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਕੀਤਾ ਹੈ। ਕਿਉਂਕਿ ਆਪਾਂ ਵੇਖਦੇ ਹਾਂ ਪਿਆਰਿਓ, ਕੋਈ ਜਦੋਂ ਬਾਪ ਚਲਾਣਾ ਕਰ ਜਾਵੇ ਤੇ ਫਿਰ ਲਾਂਬੂ ਦੀ ਰਸਮ ਜਿਹੜੀ ਹੈ ਉਹ ਸਪੁੱਤਰ ਨਿਭਾਉਂਦੇ ਹਨ, ਲੇਕਿਨ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸਰੀਰ ਜਿਹੜਾ ਹੈ ਉਹ ਪਿਆਰੇ ਉਹ ਦਿੱਲੀ ਦੇ ਵਿੱਚ ਸੀ ਤੇ ਗੁਰੂ ਕਾ ਪਿਆਰਾ ਭਾਈ ਲੱਖੀ ਸ਼ਾਹ ਬਣਜਾਰਾ ਉਸ ਗੁਰਮੁਖ ਪਿਆਰੇ ਨੇ ਮਹਾਰਾਜ ਜੀ ਦੇ ਪੂਰੇ ਸਰੀਰ ਦਾ ਤਨ ਦਾ ਉਹਨੇ ਸੰਸਕਾਰ ਕੀਤਾ। ਸਿਰਫ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਇਹ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੀ ਆਈ ਹੈ। ਉਸ ਤੋਂ ਬਾਅਦ ਪਿਆਰਿਓ ਇਹ ਦੁਨਿਆਵੀ ਮੈਂ ਰੀਤਾਂ ਆਪ ਜੀ ਨੂੰ ਦੱਸ ਰਿਹਾ ਹਾਂ। ਬਾਪ ਚਲਾਣਾ ਕਰ ਜਾਵੇ ਬੱਚਿਆਂ ਦੇ ਅੱਗੇ ਤੇ ਬੱਚਾ ਜਿਹੜਾ ਉਹ ਬਾਪ ਦਾ ਸੰਸਕਾਰ ਕਰਦਾ ਮਹਾਰਾਜ ਨੂੰ ਉਹਦਾ ਵੀ ਪੂਰਾ ਮੌਕਾ ਨਹੀਂ ਮਿਲਿਆ। ਕਈ ਵਾਰੀ ਪਿਆਰਿਓ ਕੀ ਹੁੰਦਾ, ਬਾਪ ਦੇ ਅੱਗੇ ਜਦੋਂ ਬੱਚੇ ਚਲਾਣਾ ਕਰ ਜਾਂਦੇ, ਉਹਨਾਂ ਦੀ ਮਾਂ ਆਦਿਕ ਚਲਾਣਾ ਕਰ ਜਾਂਦੀ ਹੈ ਤੇ ਉਸ ਵੇਲੇ ਬੱਚੇ ਦਾ ਫਰਜ਼ ਹੁੰਦਾ, ਉਸ ਵਿਅਕਤੀ ਦਾ ਉਸ ਬਾਪ ਦਾ ਫਰਜ਼ ਹੁੰਦਾ ਕਿ ਉਹ ਆਪਣੇ ਬੱਚਿਆਂ ਦਾ ਸੰਸਕਾਰ ਕਰੇ। ਮਾਂ ਬਾਪ ਦਾ ਸੰਸਕਾਰ ਉਹਨਾਂ ਦਾ ਬੱਚਾ ਕਰਦਾ ਤੇ ਬਾਪ ਆਪਣੇ ਬੱਚਿਆਂ ਦਾ ਸੰਸਕਾਰ ਕਰਦਾ, ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡਾ ਅਸੀਂ ਕੀ ਲੇਖਾ ਦੇ ਸਕਦੇ ਹਾਂ। ਮਹਾਰਾਜ ਜੀ ਨੇ ਸਰਬੰਸ ਵਾਰ ਦਿੱਤਾ, ਲੇਕਿਨ ਇਹ ਵੀ ਸੇਵਾਵਾਂ ਮਹਾਰਾਜ ਜੀ ਨੂੰ ਪ੍ਰਾਪਤ ਨਹੀਂ ਹੋਈਆਂ। ਗੁਰੂ ਕਹਿ ਸਿੱਖਾਂ ਨੇ ਪਿਆਰਿਓ ਇਹ ਸੇਵਾਵਾਂ ਕੀਤੀਆਂ। ਹੁਣ ਸਤਿਗੁਰੂ ਮਹਾਰਾਜ ਕਦੇ ਭਾਵਨਾ ਪਿਆਰਿਓ ਆਪਾਂ ਬਣਾਈਏ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਇਹਨਾਂ ਦੋਵੇਂ ਜਿਹੜੇ ਸਾਹਿਬਜ਼ਾਦਿਆਂ ਦਾ ਸੰਸਕਾਰ ਭਾਈ ਰਾਮਾ ਜੀ, ਭਾਈ ਤ੍ਰਿਲੋਕਾ ਜੀ ਨੇ ਇਹਨਾਂ ਗੁਰਮੁਖ ਪਿਆਰਿਆਂ ਨੇ ਕਰਨਾ ਕੀਤਾ। ਉਹ ਤੋਂ ਬਾਅਦ ਆਓ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਪਿਆਰਿਓ ਜਦੋਂ ਸ਼ਹੀਦ ਹੁੰਦੇ ਹਨ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਉਹਨਾਂ ਦਾ ਸੰਸਕਾਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਕਰਨਾ ਕੀਤਾ। ਉਹ ਵੀ ਪਿਆਰਿਓ ਸੇਵਾ ਮਹਾਰਾਜ ਨੂੰ ਪ੍ਰਾਪਤ ਨਹੀਂ ਹੋਈ, ਆਪਾਂ ਸੇਵਾ ਹੀ ਬੋਲਾਂਗੇ ਪਿਆਰਿਓ। ਉਹ ਵੀ ਸੇਵਾ ਜਿਹੜੀ ਹੈ ਉਹ ਮਹਾਰਾਜ ਜੀ ਦਾ ਅਨੰਨ ਪਿਆਰਾ ਜਿਹੜਾ ਚਰਨਾਂ ਦਾ ਭੌਰਾ ਭਾਈ ਟੋਡਰ ਮੱਲ ਜੀ ਜਿਹੜੇ ਹਨ, ਉਹਨਾਂ ਨੇ ਉਹ ਸੇਵਾ ਪੂਰੀ ਕਰਨੀ ਕੀਤੀ ਹੈ। ਮਹਾਰਾਜ ਜੀ ਦੇ ਮਾਤਾ ਜੀ ਉਹ ਚਲਾਣਾ ਕਰ ਗਏ, ਉਹਨਾਂ ਨੂੰ ਸ਼ਹੀਦ ਕਰਨਾ ਕੀਤਾ। ਇਹ ਫਰਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਣਦਾ, ਲੇਕਿਨ ਇਹੋ ਜਿਹਾ ਸਮਾਂ ਸੀ ਪਿਆਰਿਓ, ਉਹਨਾਂ ਦਾ ਸੰਸਕਾਰ ਵੀ ਜਿਹੜਾ ਹੈ ਭਾਈ ਟੋਡਰ ਮੱਲ ਜੀ ਨੇ ਕਰਨਾ ਕੀਤਾ ਹੈ। ਮਹਾਰਾਜ ਜੀ ਦੇ ਸਪੁੱਤਰ ਸ਼ਹੀਦ ਹੋ ਗਏ, ਉਹਨਾਂ ਦਾ ਸੰਸਕਾਰ ਮਹਾਰਾਜ ਜੀ ਨੇ ਨਹੀਂ ਕੀਤਾ। ਮਹਾਰਾਜ ਜੀ ਦੇ ਮਾਤਾ ਜੀ ਸ਼ਹੀਦ ਹੋ ਗਏ, ਉਹਨਾਂ ਦਾ ਵੀ ਸੰਸਕਾਰ ਸਤਿਗੁਰੂ ਮਹਾਰਾਜ ਜੀ ਨੂੰ ਉਹ ਸੇਵਾਵਾਂ ਪ੍ਰਾਪਤ ਨਹੀਂ ਹੋਈਆਂ। ਸਿਰਫ ਪਿਤਾ ਸਤਿਗੁਰੂ ਮਹਾਰਾਜ ਜੀ ਦੇ ਸੀਸ ਦੇ ਸੰਸਕਾਰ ਦੀ ਇਹੀ ਸੇਵਾ ਮਹਾਰਾਜ ਨੂੰ ਪ੍ਰਾਪਤ ਹੋਈ ਹੈ।
1: ਸੁਣ ਕਰ ਪਰਮ ਪ੍ਰਸੰਨ ਵਿਸਾਲਾ।
0: ਹੁਣ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀਆਂ ਸੇਵਾਵਾਂ ਵੇਖ ਕਰਕੇ ਭਾਈ ਰਾਮੇ ਅਤੇ ਤ੍ਰਿਲੋਕੇ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਇਹ ਵਚਨ ਕਰਨਾ ਕੀਤਾ।
1: ਸਿੰਘ ਤ੍ਰਿਲੋਕ ਸਿੰਘ
0: ਪਾਤਸ਼ਾਹ ਜੀ ਨੇ ਕਿਹਾ, ਭਾਈ ਰਾਮਾ ਸਿੰਘ ਜੀ, ਭਾਈ ਤ੍ਰਿਲੋਕਾ ਸਿੰਘ ਜੀ, ਜੋ ਵੀ ਤੁਹਾਡੇ ਮਨ ਦੇ ਵਿੱਚ ਇਹ ਜੋ ਵੀ ਭਾਵਨਾ ਹੈ ਨਾ, ਤੁਸੀਂ ਸਾਡੇ ਤਾਈ ਮੰਗ ਲੈਣਾ ਕਰੋ।
1: ਅਨੁਕੂਲ ਜਾਣ ਕਰ
0: ਹੁਣ ਸਤਿਗੁਰੂ ਮਹਾਰਾਜ ਤੁਹਾਡੇ ਅਨੁਕੂਲ ਹਨ, ਜੋ ਆਪ ਜੀ ਮੰਗੋਗੇ ਤੁਹਾਡੇ ਲਈ ਕੋਈ ਅਦੇ ਵਸਤੂ ਨਹੀਂ ਹੋਵੇਗੀ। ਹੁਣ ਅੱਗੇ ਪਿਆਰਿਓ ਇਹਨਾਂ ਦੋਵੇਂ ਗੁਰਮੁਖ ਪਿਆਰਿਆਂ ਨੇ ਕੀ ਮੰਗ ਕਰਨੀ ਕੀਤੀ, ਉਹ ਆਪ ਜੀ ਸਰਵਣ ਕਰਨਾ ਕਰੋ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਜਦੋਂ ਤੋਂ ਅਸੀਂ ਇਸ ਪਾਸੇ ਆਏ

0: ਨਾ ਕਹਿੰਦੇ ਆ ਸਾਨੂੰ ਕੀ ਲੋੜ ਹੈ ਭਾਈ। ਹੁਣ ਉਹ ਸਮਾਂ ਪਿਆਰਿਓ ਯਾਦ ਰੱਖੋ, ਪਤਾ ਕਿ ਜੇ ਦੁਸ਼ਮਣ ਨੂੰ ਪਤਾ ਚੱਲ ਗਿਆ ਕਿ ਜੀ ਇਹ ਸਿੱਖ ਹਨ, ਇਹ ਸਿੱਖਾਂ ਨੂੰ ਸੰਸਕਾਰ ਕਰਨ ਦੇ ਲਈ ਆਏ, ਉਹਨਾਂ ਨੇ ਥੋੜੀ ਬਖਸ਼ਣਾ ਸੀ ਪਿਆਰਿਓ, ਤਲਵਾਰ ਦੀ ਧਾਰ ਦੇ ਵਿੱਚੋਂ ਲੰਘਾ ਦੇਣਾ ਸੀ, ਮਾਰ ਹੀ ਦੇਣਾ ਸੀ ਨਾ, ਲੇਕਿਨ ਇਹਨਾਂ ਨੇ ਜਾਨ ਦੀਆਂ ਕੋਈ ਪਰਵਾਹਾਂ ਨਹੀਂ ਕਰਦੀਆਂ ਕੀਤੀਆਂ। ਕਹਿੰਦੇ ਕਿ ਭਾਈ ਜੇ ਜਾਨ ਜਾਂਦੀ ਤੇ ਚੱਲ ਜਾਣ ਦਿਓ, ਲੇਕਿਨ ਇਹ ਸੇਵਾ ਆਪਾਂ ਨੇ ਕਰਨੀ, ਆਪਣੀ ਜਾਨ ਦੀ ਬਾਜੀ ਲਾ ਕਰਕੇ, ਆਪਣੀ ਪਿਆਰੀ ਉਹ ਜਾਨ ਨੂੰ ਹਥੇਲੀ ਦੇ ਵਿੱਚ ਰੱਖ ਕਰਕੇ ਇਹਨਾਂ ਨੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਕੀਤਾ। ਜੋ ਪਿਆਰਿਓ ਆਪਾਂ ਅੱਜ ਚਮਕੌਰ ਸਾਹਿਬ ਪਾਵਨ ਛੇਤਰ ਜਿਹੜਾ ਇੱਕ ਪਿਆਰਿਓ ਉੱਚੇ ਜੋ ਗੜੀ ਬਣੀ ਹੋਈ ਹੈ, ਇੱਥੇ ਤਾਂ ਜੰਗ ਹੋਇਆ ਸੀ, ਥੱਲੇ ਪਿਆਰਿਓ ਜੋ ਪਾਵਨ ਅਸਥਾਨ ਜਿਹੜਾ ਨਾ ਪਿਆਰਿਓ, ਇੱਥੇ ਸਿੰਘਾਂ ਦਾ ਜਿਹੜਾ ਹੈ ਸੰਸਕਾਰ ਕੀਤਾ ਗਿਆ, ਸਾਹਿਬਜ਼ਾਦਿਆਂ ਦਾ ਔਰ ਵੀ ਜਿੰਨੇ ਸਿੰਘ ਪ੍ਰਾਪਤ ਹੋਏ ਬਾਅਦ ਦੇ ਵਿੱਚ ਉੱਥੇ ਸੰਸਕਾਰ ਕਰਕੇ, ਇਹ ਵੀ ਕਿਹਾ ਜਾਂਦਾ ਉਹਨਾਂ ਦੀ ਰਾਖ ਜਿਹੜੀ ਅਸਥੀਆਂ ਆਦਿਕ ਗੁਰਮੁਖ ਪਿਆਰਿਆਂ ਨੇ ਉੱਥੇ ਹੀ ਦੱਬ ਦਿੱਤਾ, ਇਹ ਵੀ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਦੇਖੋ, ਮਹਾਰਾਜ ਨੇ ਕਿਹਾ ਤੁਸਾਂ ਨੇ ਬਹੁਤ ਤਗੜੀ ਵੱਡੀ ਸੇਵਾ ਕਰਨੀ ਕੀਤੀ,
1: ਸਭ ਕੁਛ ਲਈ,
0: ਹੁਣ ਆਹੀ ਹੇਤ ਦੇ ਲਈ ਤੁਹਾਨੂੰ ਸਭ ਕੁਛ ਦੀ ਪ੍ਰਾਪਤੀ ਹੋ ਜਾਵੇਗੀ। ਤੇ ਇਸ ਤਰ੍ਹਾਂ ਕਹਿ ਕਰਕੇ ਸਾਧ ਸੰਗਤ ਜੀ ਜੋ ਉਹਨਾਂ ਦੇ ਨਾਲ ਸੀ,
1: ਖੁਸ਼ੀ ਕਰੀ,
0: ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਉੱਤੇ ਬਹੁਤ ਡਾਢੀ ਖੁਸ਼ੀ ਕਰਨੀ ਕੀਤੀ,
1: ਕਾਮਨਾ ਪੂਰਨ,
0: ਤੇ ਇਹਨਾਂ ਦੀ ਮਨੋਕਾਮਨਾ ਜਿਹੜੀ ਹੈ ਇਹ ਪੂਰੀ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪਣਾ ਜਾਣ ਕਰਕੇ ਇਹ ਦੋਵੇਂ ਭਾਈ ਰਾਮਾ ਸਿੰਘ ਤੇ ਤਲੋਕਾ ਸਿੰਘ ਇਹਨਾਂ ਨੂੰ ਦਸਤਾਰ ਭੇਟ ਕਰਨੀ ਕੀਤੀ।
1: ਸਪਤ ਦਿਵਸ ਗੁਰ ਕੇ
0: ਟਿਕ ਰਹੇ, ਇਹ ਗੁਰਮੁਖ ਪਿਆਰੇ 7 ਦਿਨ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹੇ ਹਨ,
1: ਦਰਸ਼ਨ
0: ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਇੰਨਾ ਵੱਡਾ ਵਰ ਜਿਹੜਾ ਇਹਨਾਂ ਨੂੰ ਪ੍ਰਾਪਤ ਹੋ ਗਿਆ। ਉਹ ਤੋਂ ਬਾਅਦ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਜਦੋਂ ਆਪਣੇ ਇਲਾਕੇ ਦੇ ਵਿੱਚ ਆਏ,
1: ਰਾਜ
0: ਬਸ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੀ ਕਰਾਮਾਤ ਕਹਿ ਲਿਓ। ਆਪ ਹੀ ਕਹਿੰਦੇ ਸੀ ਨਾ ਮਹਾਰਾਜ, ਇਹ ਨਿੱਕਾ ਜਿਹਾ ਪਿੰਡ ਹੈ, ਲੋਕ ਸਾਡੇ ਇੱਥੇ ਪੈਰ ਨਹੀਂ ਲੱਗਣ ਦਿੰਦੇ ਹਨ, ਪੈਰ ਜੰਮਣ ਨਹੀਂ ਦਿੰਦੇ, ਸਾਨੂੰ ਟਿਕਣ ਨਹੀਂ ਦਿੰਦੇ ਹਨ, ਲੇਕਿਨ ਗੁਰੂ ਮਹਾਰਾਜ ਜੀ ਨੇ ਜਦੋਂ ਵਰ ਦੇ ਦਿੱਤਾ, ਜਦੋਂ ਕਿਰਪਾ ਕਰਨੀ ਕੀਤੀ, ਉਹ ਤੋਂ ਬਾਅਦ ਪਿਆਰਿਓ ਇਹਨਾਂ ਦਾ ਸਮਾਜ ਜਿਹੜਾ ਹੈ, ਭਾਵ ਕਿ ਇਹਨਾਂ ਦੀ ਚੜ੍ਹਦੀ ਕਲਾ ਬਹੁਤ ਜ਼ਿਆਦਾ ਵੱਧ ਰਹੀ ਹੈ। ਹੁਣ ਇਹਦੇ ਵਿੱਚ ਪਿਆਰਿਓ ਤੇ ਨਾਭਾ ਹੋ ਗਿਆ, ਇਹ ਰਿਆਸਤਾਂ ਜਿਹੜੀਆਂ ਹਨ, ਨਾਭੇ ਦੀ ਰਿਆਸਤ, ਪਟਿਆਲੇ ਦੀ ਰਿਆਸਤ ਜੋ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਨਾਭਾ ਅਤੇ ਪਟਿਆਲਾ ਇਹਨਾਂ ਦੇ ਅੱਗੇ ਘਰ ਦੇ ਵਿੱਚ ਬਾਬਾ ਆਲਾ ਸਿੰਘ ਜੀ ਹੋਏ, ਤੇ ਆਲਾ ਸਿੰਘ ਜੀ ਨੇ ਪਿਆਰਿਓ ਪੱਟੀ ਜਿਹੜੀ ਹੈ ਤੇ ਇਹ ਉੱਥੇ ਇੱਕ ਇਲਾਕਾ ਬਣਾ ਕਰਕੇ ਉਹਨੂੰ ਪੱਟੀ ਦਾ ਦਰਜਾ ਦਿੱਤਾ, ਤੇ ਪਹਿਲੇ ਪਿਆਰਿਓ ਉਹਨੂੰ ਆਲਾ ਸਿੰਘ ਦੀ ਪੱਟੀ ਬੋਲਦੇ ਸੀ, ਆਲਾ ਸਿੰਘ ਦੀ ਪੱਟੀ, ਆਲਾ ਸਿੰਘ ਦੀ ਪੱਟੀ। ਉਹ ਤੋਂ ਬਾਅਦ ਪਿਆਰਿਓ ਦੇਖੋ ਇਹ ਨਾਮ ਫਿਰ ਅਪਭ੍ਰੰਸ਼ ਬਣਦਾ ਬਣਦਾ ਬਦਲਦਾ ਹੋਇਆ, ਆਲਾ ਸਿੰਘ ਦੀ ਪੱਟੀ ਜਿਹੜੀ ਹੈ ਉਹ ਫਿਰ ਪਟਿਆਲਾ ਕਹਿ ਕਰਕੇ ਰਹਿ ਗਿਆ। ਅੱਜ ਇਹਨੂੰ ਆਪਾਂ ਪਟਿਆਲਾ ਕਹਿ ਕਰਕੇ ਸੰਬੋਧਨ ਕਰਦੇ ਹਾਂ, ਨਾਭਾ ਕਹਿ ਕਰਕੇ। ਇਹ ਰਿਆਸਤਾਂ ਜਿਹੜੀਆਂ ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਮਹਾਰਾਜ ਜੀ ਨੇ ਪਿਆਰਿਓ ਇਹਨਾਂ ਨੂੰ ਜੋ ਵਰ ਦੇਣਾ ਕੀਤਾ, ਭਾਈ ਰਾਮਾ ਜੀ, ਭਾਈ ਤਲੋਕੇ ਜੀ ਨੂੰ, ਇਹਨਾਂ ਤੋਂ ਅੱਗੇ ਫਿਰ ਪਿਆਰਿਓ ਤੇ ਅੱਗੇ ਇਹ ਜਿਹੜੇ ਪਰਿਵਾਰ ਜਿਹੜੇ ਚੱਲਦੇ ਹਨ, ਬਹੁਤ ਵੱਡਾ ਇਹ ਜੀਂਦ, ਹਿਸਾਰ ਆਦਿਕ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸ਼ਾਖਾਵਾਂ ਜਿਹੜੀਆਂ ਤੁਰੀਆਂ, ਤੇ ਨਾਲ ਇਹ ਸਾਰੇ ਪਟਿਆਲਾ ਹੋ ਗਿਆ, ਫਰੀਦਕੋਟ ਆਦਿਕ, ਇਹ ਸਾਰੇ ਰਿਆਸਤ ਜਿਹੜੇ ਪਿਆਰਿਓ ਇਹਨਾਂ ਹੀ ਪਰਿਵਾਰਾਂ ਦੇ ਵਿੱਚੋਂ ਸੀ। ਭਾਈ ਕਾਲਾ ਜਿਹੜਾ ਹੋਇਆ 7ਵੇਂ ਪਾਤਸ਼ਾਹ ਜੀ ਮਹਾਰਾਜ ਵੇਲੇ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਵਰ ਦਿੱਤਾ। ਉਹਨਾਂ ਦੇ ਬਾਅਦ ਇਹ ਅਗਲੀਆਂ ਪੀੜ੍ਹੀਆਂ ਨੂੰ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਰ ਦੇ ਦਿੱਤਾ, ਤੇ ਅੱਜ ਵੀ ਪਿਆਰਿਓ ਇਹਨਾਂ ਦੇ ਰਾਜ ਘਰਾਣੇ ਜਿਹੜੇ ਹਨ ਚੱਲ ਰਹੇ ਹਨ। ਮਹਾਰਾਜ ਨੇ ਕਿਹਾ ਨਾ ਤੁਹਾਡਾ ਰਾਜ ਕੁਰਸੀ ਦਰ ਕੁਰਸੀ ਚੱਲੇਗਾ। ਅੱਜ ਵੀ ਪਿਆਰਿਓ ਇਹਨਾਂ ਦੇ ਪਟਿਆਲਾ ਇਹ ਨਾਲ ਜੀਂਦ ਹੋ ਗਿਆ, ਇਹਨਾਂ ਦੇ ਕਈ ਰਾਜ ਘਰਾਣੇ ਅੱਜ ਵੀ ਪਿਆਰਿਓ ਕੁਰਸੀ ਦਰ ਕੁਰਸੀਆਂ ਚੱਲ ਰਹੇ ਹਨ। ਇਹਨਾਂ ਦਾ ਪੰਥ ਦੇ ਵਿੱਚ ਜਿਹੜੇ ਪੰਥ ਦੀਆਂ ਸੇਵਾਵਾਂ ਕਰਦੇ, ਬੜਾ ਸੰਗਤ ਵੀ ਇਹਨਾਂ ਦਾ ਸਨਮਾਨ ਕਰਦੀ, ਜਿਹੜਾ ਪੰਥ ਦਾ ਹੋ ਕਰਕੇ ਰਹਿੰਦਾ, ਜਿਹੜਾ ਪੰਥ ਤੋਂ ਪਿਆਰਿਓ ਬੇਮੁੱਖ ਹੋ ਜਾਵੇ ਤੇ ਉਹ ਤਾਂ ਸਮਝ ਲਿਓ ਗੁਰੂ ਪਾਤਸ਼ਾਹ ਜੀ ਤੋਂ ਬੇਮੁੱਖ

ਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਰਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ।

श्री वाहेगुरु श्री वाहेगुरु श्री वाहेगुरु।

ਸਰਦਾਰ ਜਗਾਲੀ ਸ਼ਹੀਦੋ

Oh,

ਬਲਹਾਰੀ ਕੁਦਰਤ ਸੇ ਤੇ ਬਲਹਾਰੀ ਕੁਦਰਤ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ,

ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸ਼ਰਨਾਈ।

ਸੋਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਣਹਾਰਾ, ਸਭ ਜੀਤ ਮਾਰੇ ਜੀ ਤੋਂ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਜਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ

ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜਮੋ ਹੋ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ, ਮਨਾ ਹਰ ਬਿਸੁਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦਤੀਵਾਨ ਸੌ ਦਉਵਰ ਕਰ ਕਾਠ ਦਇਓ ਅਸ ਦੁਜ ਨਰ ਨਾਹਰ ਪੁਨ ਰਾਛਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਵਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਚਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲਮੋ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰੀ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ

ਚਾਉ ਪਈ ਸਮ ਸਤਰੈ ਸੈਸ ਬਣੀ ਜੈ ਅਰਧ ਸੈਸ ਹੁਣ ਤੀਨ ਕਹੇ ਜੈ ਭਾਦਉ ਸੁਧੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ, ਮਨ ਅਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ, ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰ ਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਿਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਦਾਸ ਜਾਨ ਕਰ ਕਿਰਪਾ ਕਰੋ, ਮੋਇ ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੈ ਹਾਥ ਉਬਾਰੋ, ਹਮਰੇ ਸਭ ਬੈਰਿਨ ਸੰਘਾਰੋ।

ਰੋ ਚੂਕ ਹੋਏ ਕਬ ਲਿਹੋ ਸੁਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬ

ਸਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਜਗ ਮਾਹੇ ਜੋਤ ਹੈ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ ਹਰ ਹਰ ਜੰਦੁਈ ਏਕ ਹੈ ਬਿਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਤਿੰਨ ਬਿਧਿਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ ਬਾਮਨ ਕੋ ਨਹਿ ਕੈ ਤਪ ਆਵਤ ਹੈ ਜੂ ਕਰੋ ਅਰ ਔਰ ਜੰਝਾਰ ਜਿਤੋ ਗ੍ਰਹਿ ਕੋ ਤੋਹਿ ਤਿਆਗ ਕਹਾਂ ਚਿਤ ਤਾ ਮੈਂ ਧਰੋ ਅਬ ਰੀਝ ਕਿ ਦੇਹੋ ਵਹਿ ਹਮ ਕਹੋ ਜਾਹ ਬਿਨਤੀ ਕਰ ਜੋਰ ਕਰੋ ਜਬ ਆਓ ਕਿ ਔਧ ਨਿਦਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋਂ ਦੋਹਰਾ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ ਅਵਰ ਬਾਸ ਨਾ ਨਾਹੇ ਪ੍ਰਭ ਧਰਮ ਜਦ ਕੇ ਚਾਏ ਸਵਈਆ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਣ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਉ ਜਲ ਬਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨਉ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਏ ਨ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾਂ ਜਪ ਗੁਰ ਨਾਵ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਵ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਆਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰ।

ਸਰਾਮ ਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ।

ਉਤੇ ਦੇਖ ਤੇ ਗੋਫਲਦਾ ਨੂੰ ਸੰਗਤ ਰਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰ ਮੈਂ ਤੇਰੋ ਦਰਬਾਰਾ ਸੱਚਖੰਡ ਵਸਨ ਕਾਰਾ ਲਛਮੀ ਕਲੀ ਤੁਮਨੇ ਦਰਬਾਰਾ।

ये वाला लगा।

ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿਮ ਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਛੰਦ ਕਰ ਚੌਥਾ

ਅਕਾਲ ਮੂਰਤ ਅਜਨ ਸਾਹਿਬ ਭੰਗ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀਹ ਮਹਿਲੇ ਪਹਿਲੇ ਕਿ ਲਿਖੇ ਟੁੱਟੇ ਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰ ਆਪਣੇ ਦਿਓ ਹਾੜੀ ਸਲਵਾ ਜਿਣ ਮਾਨਸ ਦੇ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚਾਹੁੰਦਾ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾ ਜੀ ਵਿਸਮਾ ਭੈ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਅਗ ਫਿਰ ਜੰਗ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੜੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਪਾਣੀ ਵਿਸਮਾਦ ਸੁਯੋਗ ਵਿਸਮਾਦ ਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫ ਵਿਸਮਾਦ ਸਾਰਾ ਵਿਸਮਾਦ ਜੁੜੇ ਵਿਸਮਾਦ।

ਜੇ ਆਪਣੇ ਤਨ ਤੇ ਸਤਿਗੁਰ ਪਾਇਆ ਇਹੋ ਜੀ ਅੱਬਤ ਜਨਮ ਭਰਮੇ ਆਤਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੁਖ ਪਾ

हमिश मूर्ख हमिश सियाणा।

ਪੁਰਖਾਂ ਪਿਰਖਾਂ ਤੀਰਥਾਂ ਭਾਵੇਂ ਕਾਂ ਖੇਤਾ ਦੀਪਾਂ ਨਵਾਂ ਮੰਡਲਾ ਖੰਡਾਵਰ ਭੰਡਾ ਅੰਡਰ ਚਿਰ ਜਾ ਖਾਣੀ ਸਹਿਜਾ ਸੁਮ ਜਾਣ ਨਾਨਕ ਆਸਰਾ ਮੇਰਾ ਜਨਤਾ ਨਾਨਕ ਜਨਤ ਪਾਇ ਕੇ ਸਮਾਲੇ ਸਮਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗ ਤੇ ਸਵਾਰੀ ਸਵਾਸ ਤਿਸ

ਪੌੜੀ ਸੱਚਾ ਸਾਹਿਬ ਇੱਕ ਦੂਜੇ ਸੱਚ ਸੱਚ ਵਰਤਾਇਆ ਜਿਸ ਤੋਂ ਤੇ ਤਿਸ ਮਿਲਿਆ ਸਤ ਤਾਤ ਨੇ ਸਤ ਕਮਾਇਆ ਸਤਿਗੁਰ ਮਿਲਿਆ ਸੁਚ ਪਾਇਆ ਜਿਨ ਕੈ ਹਿਰਦੈ ਸੁਚ ਵਸਾਇਆ ਮੂਰਖ ਸਜਣਾ ਜਾਣਵੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਹਿ ਆਇਆ

0: ਪੜਪੜ ਕੱਢੀ ਲੈਂਦੀ ਹੈ, ਪੜਪੜ ਭਰੀ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਕੱਢੀ ਹੈ ਖਾ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਆਰ ਜਾ, ਪੜੀਏ ਜਿੱਤੇ ਸਾਸ, ਨਾਨਕ ਲਿਖ ਇੱਕ ਗੱਲ ਹਰ ਹਮੇ ਚਖਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁਤੀ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਤੇ ਹੀ ਦੁਖਦੀਆ।

ਪੌੜੀ ਭਗਤ ਤੇਰੇ ਮਨ ਭਾਵ ਦੇ ਦਰਸ ਹੁਣ ਕੀਰਤ ਗਾਮ ਦੇ ਨਾਨਕ ਕਰਮਾ ਪਹਿਰੇ ਤੇਰੇ ਢੋਲ ਲਹਿਣ ਧਾਮ ਦੇ ਇੱਕ ਮੁੱਲ ਨਾ ਪੁੱਜਣਾ ਪ੍ਰਾਣ ਹੁੰਦਾ ਆਪ ਗਣਾ ਦੇ ਹੋ ਢਾਡੀ ਗਾਣੀ ਜਾ।

ਰਾਗ ਦੇ ਮਿਲੈ ਤਾਂ ਮਸਤਕ ਲਾਈਐ ਘੂੜਾ ਲਾਲਚ ਛੱਡਿਆ ਹੋਏ ਮਨ ਅਲਗ ਧਿਆਈਐ ਫਲ ਤੇ ਵੇਹ ਪਾਈਏ ਜੇ ਵੇ ਕਰ ਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਤੋੜ ਦਿਨਾਂ ਦੀ ਪਾਈਐ ਮਤ ਥੋੜੀ ਸੇਵਕ ਪਾਈ।